मानसा जियो मैंने सब तेरा कहुना

ਆਪ ਜੀ ਮਿਹਰ ਕਿਰਪਾ ਕਰਨੀ ਸੱਚੇ ਪਾਤਸ਼ਾਹ ਬਾਬਾ ਜੀ ਦੇ ਅਸੀਸ ਤੇ ਮਿਹਰ ਭਰਿਆ ਰੱਖਣਾ, ਨਾਮ ਦਾਨ ਦੇ ਰੋਗਤਾ ਬਸ਼ਨੀ, ਇਸੇ ਤਰ੍ਹਾਂ ਪੰਥ ਦੀ ਗੁਰਧਾਮਾਂ ਦੀ ਚੜ੍ਹਦੀ ਕਲਾ ਵੀ ਸੇਵਾ ਕਰਨ ਦਾ ਬਲ ਬਖਸ਼ਣਾ, ਕਾਰਜ ਰਾਸ ਕਰਨੇ ਹਰ ਮੈਦਾਨ ਫਤਿਹ ਕਰਨਾ, ਯਾਤਰਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ ਮਹਾਰਾਜ। ਕਮਲਪ੍ਰੀਤ ਸਿੰਘ ਜੀ ਪੁੱਤਰ ਦੀ ਦਾਤ ਜੀ ਆਸਨਾ ਕਰਦੇ ਹੋਏ 2100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਨੇ ਸੱਚੇ ਪਾਤਸ਼ਾਹ। ਪੁੱਤਰ ਦੀ ਦਾਤ ਬਚਕੇ ਕਰਤਾਰ ਕਰਨਾ, ਯਾਤਰਾ ਸਫਲੀ ਕਰਨੀ। ਹਰਿੰਦਰ ਸਿੰਘ ਜੀ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਨੇ ਸੱਚੇ ਪਾਤਸ਼ਾਹ, ਚੜ੍ਹਦੀ ਕਲਾ ਬਖਸ਼ਣੀ। ਕਮਲਪ੍ਰੀਤ ਸਿੰਘ ਜੀ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਕਾਰੋਬਾਰ ਦੀ ਚੜ੍ਹਦੀ ਕਲਾ ਬਖਸ਼ਣੀ। ਸ੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਦਲ, ਬਾਬਾ ਵਿਧੀ ਚੰਦ ਜੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਲਈ ਬੇਨਤ ਮਾਇਆ, ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਮਹਾਂਪੁਰਖਾਂ ਦੇ ਅਸੀਸ ਤੇ ਮਿਹਰ ਭਰਿਆ ਰੱਖਣਾ, ਨਾਮ ਦਾਨ ਗੁਰਸਿੱਖੀ ਜੀਵਨ ਦੇ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਵੀ ਸੇਵਾ ਕਰਨ ਦਾ ਬਲ ਬਖਸ਼ਣਾ, ਅੰਗ ਸੰਗ ਸਾਏ ਹੋ ਕੇ ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਅਮਰਜੀਤ ਸਿੰਘ ਜੀ, ਕਮਲਪ੍ਰੀਤ ਸਿੰਘ ਜੀ ਸਿੱਧੂ, ਛੋਟੇ ਬੱਚਿਆਂ ਲਈ ਦੁੱਧ ਦੇ ਲੰਗਰ ਵਾਸਤੇ 2100 ਰੁਪਈਆ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਨੇ ਮਹਾਰਾਜ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਸਰਦਾਰ ਪ੍ਰਭਜੋਤ ਸਿੰਘ ਜੀ, ਯਾਤਰਾ ਸਫਲ ਹੋਣ ਲਈ ਬੇਨਤ ਮਾਇਆ, ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਸੱਚੇ ਪਾਤਸ਼ਾਹ, ਯਾਤਰਾ ਸਫਲੀ ਕਰਨੀ। ਅਮਨਪ੍ਰੀਤ ਕੌਰ ਜੀ ਵੱਲੋਂ ਬੇਨਤ ਮਾਇਆ, ਹਾਜ਼ਰੀ ਮਹਾਰਾਜ, ਚੜ੍ਹਦੀ ਕਲਾ ਰੱਖਣੀ, ਨੌਕਰੀ ਵਿੱਚ ਤਰੱਕੀ ਮਿਲਣ ਲਈ। ਅਮਨਪ੍ਰੀਤ ਕੌਰ ਜੀ ਵੱਲੋਂ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰੇ ਮਹਾਰਾਜ, ਨੌਕਰੀ ਵਿੱਚ ਤਰੱਕੀ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਜੀਵਨ ਸਿੰਘ ਅਤੇ ਪਰਿਵਾਰ ਦੇ ਅਰੋਗਤਾ ਦੀ ਆਚਨਾ ਕਰਦੇ ਹੋਏ ਬੇਨਤ ਮਾਇਆ ਹਾਜ਼ਰ ਕਰਦੇ। ਪੂਰਨ ਸਿੰਘ ਜੀ ਪਰਿਵਾਰ ਵੱਲੋਂ ਬੇਨਤ ਮਾਇਆ ਹਾਜ਼ਰੇ। ਬਲਵੀਰ ਸਿੰਘ ਜੀ, ਚਰਨ ਸਿੰਘ ਜੀ ਵੱਲੋਂ ਬੇਨਤ ਮਾਇਆ ਹਾਜ਼ਰੇ ਮਹਾਰਾਜ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਸੁਰਗਵਾਸੀ ਮਾਤਾ ਸ਼ਾਂਤਾ ਕੌਰ ਜੀ, ਜਿਨ੍ਹਾਂ ਦੀ ਮਿੱਠੀ ਯਾਦ ਵਿੱਚ ਜਸਪਾਲ ਸਿੰਘ ਭੰਡਾਰੀ ਵੱਲੋਂ ਬੇਨਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰੇ ਮਹਾਰਾਜ, ਵਿਛੜੇ ਆਤਮਾ ਨੂੰ ਆਪ ਜੀ ਦੇ ਚਰਨ ਕਵਲਾ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਿਮਰਤ ਢਾਬਾ ਅਵਾਨ ਸਿੰਘ, ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਕਮਾਏ ਬਰਕਤਾਂ ਬਖਸ਼ਣੀ, ਕਾਰੋਬਾਰਾਂ ਜਵਾਦੇ ਬਖਸ਼ਣੇ। ਅਰਮਾਨ ਸਿੰਘ ਜੀ, ਰੋਸ਼ਨ ਕੌਰ ਜੀ, ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ 2100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਚੜ੍ਹਦੀ ਕਲਾ ਰੱਖਣੀ। ਸਰਦਾਰ ਅਵਤਾਰ ਸਿੰਘ ਜੀ ਮੋਦੀ ਪਰਿਵਾਰ ਵੱਲੋਂ 1000 ਰੁਪਈਏ ਇੱਕ ਮਹੀਨੇ ਦੀ ਕਲਾ ਪ੍ਰਸ਼ਾਦ ਦੀ ਦੇਗ ਵਜੋਂ ਹਾਜ਼ਰ ਕਰਦੇ ਮਹਾਰਾਜ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਪਰਮੀਤ ਸਿੰਘ ਜੀ ਵੱਲੋਂ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਮਹਾਰਾਜ, ਚੜ੍ਹਦੀ ਕਲਾ ਰੱਖਣੀ। ਹਰਭਜਨ ਸਿੰਘ ਜੀ ਦੁੱਪਲ, ਆਪਰੇਸ਼ਨ ਦੀ ਸਫਲਤਾ ਦੀ ਆਚਨਾ ਕਰਦੇ ਹੋਏ ਬੇਨਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਦੇਹ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਹੋਰ ਬੇਨਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੇ ਹੁਣਤ ਕਰ, ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤਿਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਮਹਾਰਾਜ, ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਰੱਖਣਾ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣਾ, ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀ, ਯਾਤਰਾ ਸਫਲੀ ਕਰਨੀ।

ਜਿਨ੍ਹਾਂ ਸੰਗਤਾਂ ਨੇ ਭੇਟਾਵਾਂ ਹਾਜ਼ਰ ਕੀਤੀਆਂ ਉਹਨਾਂ ਸੰਗਤਾਂ ਨੂੰ ਸਿਰੇ ਭਾਅ ਦੀ ਬਖਸ਼ਿਸ਼ ਹੋਏਗੀ। ਸਿਰੇ ਭਾਅ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਤਿਗੁਰੂ ਨਿਤਾਲਾ ਦੇ ਤਾਲ ਨੇ ਉੱਠਿਆ ਜੀ, ਉੱਠਣੇ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ, ਆਪ ਜੀ ਦਾ ਜਿਹੜੇ ਕੀਰਤਨ ਕਰਦਿਆਂ ਹੋਏ ਆਸ ਬਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹਨਾਂ ਜਿਹਨਾਂ ਮੈਂ ਬੋਲੋ ਸਬਦ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਸਭਨਾਂ ਦੀ ਲਿਖ ਲਾਉਣੀ ਚੜ੍ਹਦੀ ਕਲਾ ਬਖਸ਼ਣਾ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਵੇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀਧਰ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾ

ਰਾਜ ਹੂਰ ਹਾਜ ਰਾਜੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਾਤਰ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ

ਰਾਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲਬਾਲੇ ਬੁੱਲੋ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਦਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਸ਼ੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਗਾੜ ਜੀ ਨਗੀਨਾ ਗਾੜ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ

ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ ਪੜਦੇ

0: ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸਰਵਣ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਮੂਹ ਸਤਿਗੁਰੂ ਜੀ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਦੇ ਉੱਪਰ ਅਪਾਰ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਹੋ ਰਹੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਾਵਨ ਸਤਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਸਭਨਾਂ ਦੇ ਤਾਈਂ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਬਚਨਾਂ ਦੇ ਨਾਲ ਜੁੜ ਕਰਕੇ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਹੋਰ ਲਾਭ ਪ੍ਰਾਪਤ ਕਰਨੇ ਦਾ ਸਾਧ ਸੰਗਤ ਜੀ ਇਹ ਜਿਹੜੇ ਦਿਹਾੜੇ ਚੱਲ ਰਹੇ ਨੇ ਜਿੱਥੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨਾ, ਪਾਵਨ ਇਤਿਹਾਸ ਦੀ ਵਿਚਾਰ ਦੇ ਨਾਲ ਵੀ ਜੁੜਨਾ, ਕਿਉਂਕਿ ਜੋ ਗੁਰਬਾਣੀ ਹੈ ਇਹ ਕੌਮ ਦੀ ਰੂਹ ਹੈ, ਕੌਮ ਦੀ ਆਤਮਾ ਹੈ। ਜੋ ਇਤਿਹਾਸ ਹੈ ਨਾ, ਇਹ ਕੌਮ ਦੀ ਰੀੜ੍ਹ ਦੀ ਹੱਡੀ ਹੈ। ਸਿਆਣੇ ਕਹਿੰਦੇ ਨੇ ਜਿਸ ਕੌਮ ਨੂੰ ਖਤਮ ਕਰਨਾ ਉਸ ਦਾ ਇਤਿਹਾਸ ਖਤਮ ਕਰ ਦਿਓ, ਕੌਮਾਂ ਖਤਮ ਹੋ ਜਾਂਦੀਆਂ ਨੇ। ਅਤੇ ਜਿਨ੍ਹਾਂ ਕੌਮਾਂ ਦਾ ਇਤਿਹਾਸ ਸਦਾ ਪੜ੍ਹਿਆ ਪੜ੍ਹਾਇਆ ਸੁਣਿਆ ਅਤੇ ਸੁਣਿਆ ਜਾਂਦਾ ਰਹੇ ਨਾ, ਉਹਨਾਂ ਕੌਮਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਸ ਕੌਮ ਦਾ ਇਤਿਹਾਸ ਮਿਟ ਜਾਂਦਾ ਉਹ ਕੌਮਾਂ ਦੁਨੀਆਂ ਦੇ ਤਖਤੇ ਤੋਂ ਮਿਟ ਜਾਂਦੀਆਂ ਨੇ, ਅਤੇ ਜਿਨ੍ਹਾਂ ਕੌਮਾਂ ਦਾ ਇਤਿਹਾਸ ਜ਼ਿੰਦਾ ਹੈ ਉਹ ਕੌਮਾਂ ਵੀ ਸਦਾ ਜਿਉਂਦੀਆਂ ਰਹਿੰਦੀਆਂ ਨੇ। ਜਿਸ ਕੌਮ ਦਾ ਜ਼ਿੰਦਾ ਇਤਿਹਾਸ ਹੋਵੇ ਉਹ ਕੌਮ ਨਹੀਂ ਕਿਸੇ ਤੋਂ ਡਰ ਸਕਦੀ। ਜਿਸ ਕੌਮ ਨੂੰ ਮਰਨ ਦਾ ਚਾਅ ਹੋਵੇ ਉਹ ਕੌਮ ਨਹੀਂ ਕਿਸੇ ਤੋਂ ਮਰ ਸਕਦੀ। ਜਿਹੜੀ ਕੌਮ ਹੈ ਸਮਝਦੀ ਜ਼ਿੰਦਗੀ ਨੂੰ, ਜਿਸ ਕੌਮ ਨੂੰ ਮਰਨ ਦਾ ਵੱਲ ਹੋਵੇ ਉਸ ਕੌਮ ਦੀ ਹੀ ਜੈ ਜੈਕਾਰ ਹੁੰਦੀ, ਅੱਜ ਹੋਵੇ ਅਤੇ ਭਾਵੇਂ ਕੱਲ੍ਹ ਹੋਵੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਮੌਤ ਡੈਣ ਦੇ ਦੰਦ ਭੰਨ ਕੇ ਆਪਣੇ ਫੌਲਾਦੀ ਦੁਧਾਰੇ ਖੰਡੇ ਦੇ ਵਿੱਚੋਂ ਅੰਮ੍ਰਿਤ ਦਾ ਚਸ਼ਮਾ ਪ੍ਰਗਟ ਕਰਕੇ ਸਿੱਖਾਂ ਦੇ ਤਾਈਂ ਉਹ ਅੰਮ੍ਰਿਤ ਛਕਾ ਕਰਕੇ ਸਿੱਖ ਤੋਂ ਸਿੰਘ ਪਦਵੀ ਦਿੱਤੀ, ਖਾਲਸਾ ਪੰਥ ਦੀ ਸਿਰਜਣਾ ਕੀਤੀ ਏ ਅਤੇ ਸਾਧ ਸੰਗਤ ਜੀ ਖਾਲਸੇ ਨੂੰ ਅਮਰ ਪਦਵੀ ਬਖਸ਼ੀ ਏ। ਸਤਿਗੁਰੂ ਜੀ ਦਾ ਖਾਲਸਾ ਸਦਾ ਅਮਰ ਹੈ, ਜਿਸ ਨੂੰ ਕਦੇ ਮੇਟਿਆ ਨਹੀਂ ਜਾ ਸਕਦਾ। ਅਤੇ ਜਿਹੜੇ ਦਿਹਾੜੇ ਚੱਲ ਰਹੇ ਨੇ, ਸਿੱਖ ਕੌਮ ਦਾ ਤੀਜਾ ਘੱਲੂ ਘਾਰਾ ਇਹਨਾਂ ਦਿਨਾਂ ਦੇ ਅੰਦਰ ਵਾਪਰ ਰਿਹਾ ਅਤੇ ਸਾਧ ਸੰਗਤ ਜੀ ਉਸ ਘੱਲੂ ਘਾਰੇ ਦੀ ਯਾਦ ਦੇ ਵਿੱਚ 42 ਸਾਲ ਪੂਰੇ ਹੋਣ 'ਤੇ 42ਵੀਂ ਵਰ੍ਹੇਗੰਢ ਜਿਹੜੀ ਉਹ ਮਨਾਈ ਜਾ ਰਹੀ ਏ। ਇਵੇਂ ਕਹਿ ਲਈਏ ਇਸ ਤੀਜੇ ਘੱਲੂ ਘਾਰੇ ਦੇ ਅੰਦਰ ਸ਼ਹੀਦ ਹੋਣ ਵਾਲੇ ਸਿੰਘਾਂ ਸਿੰਘਣੀਆਂ ਭੁਚੰਗੀਆਂ ਅਤੇ ਭੁਚੰਗਣੀਆਂ ਦੀ ਸਾਧ ਸੰਗਤ ਜੀ ਉਹ ਇਹ 42ਵੀਂ ਯਾਦਗਾਰ ਮਨਾਈ ਜਾ ਰਹੀ ਹੈ। ਅੱਜ 3 ਜੂਨ ਦਾ ਦਿਨ ਹੈ, ਜਿਸ ਦਿਨ ਭਾਰਤ ਦੀ ਫੌਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਕਹਿਰੀ ਹਮਲਾ ਕੀਤਾ ਹੈ। ਹਮਲਾ ਕਰਨ ਤੋਂ ਪਹਿਲਾਂ ਜਿਹੜਾ ਕੱਲ੍ਹ ਦਾ ਦਿਨ 2 ਜੂਨ ਦਾ ਬਤੀਤ ਹੋਇਆ ਨਾ, ਸਾਰਾ ਦਿਨ ਫੌਜ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਸਮੂਹ ਦੇ ਉੱਪਰ ਫਾਇਰਿੰਗ ਕਰਦੀ ਰਹੀ, ਉਹਨਾਂ ਦਾ ਨਿਸ਼ਾਨਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਖਵਾਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਖਵਾਲੇ, ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਨੂੰ ਬਹਾਲ ਰੱਖਣ ਵਾਲੇ ਯੋਧੇ ਜਿਨ੍ਹਾਂ ਨੇ ਪ੍ਰਣ ਲਿਆ ਹੋਇਆ ਹੈ। ਜਦੋਂ ਤੱਕ ਸਰੀਰ ਦੇ ਅੰਦਰ ਪ੍ਰਾਣ ਚੱਲਦੇ ਨੇ, ਸਾਹ ਆਉਂਦੇ ਨੇ, ਭਾਰਤੀ ਫੌਜ ਅਤੇ ਇਸੇ ਪ੍ਰਕਾਰ ਭਾਰਤੀ ਹਕੂਮਤ ਨੂੰ ਤਿੰਨਾਂ ਦੇ ਨਾਪਾਕ ਮਨਸੂਬਿਆਂ ਦੇ ਅੰਦਰ ਕਾਮਯਾਬ ਨਹੀਂ ਹੋਣ ਦੇਣਾ। ਜਿਨ੍ਹਾਂ ਸੂਰਮਿਆਂ ਨੇ ਪ੍ਰਣ ਕੀਤਾ ਹੈ ਆਪਣੇ ਜਿਉਂਦੇ ਜੀ ਫੌਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ, ਚਾਹੇ ਜਾਨਾਂ ਕੁਰਬਾਨ ਕਰਨੀਆਂ ਪੈਣ, ਸੀਸ ਧਰਮ ਤੋਂ ਵਾਰਨੇ ਪੈਣ। ਇਸ ਪ੍ਰਕਾਰ ਸਾਧ ਸੰਗਤ ਜੀ ਮਰਨਾ

ਜਾਏ ਕਾਂਡ ਨਾ ਕੀ ਜਾਏ। ਹੁਣ ਸਿਰ ਦੇਣੇ ਮਿਥ ਲਏ ਨੇ। ਇਸ ਪ੍ਰਕਾਰ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਓ ਆਓ ਹਮਾਰੇ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਹਨਾਂ ਵੀਰ ਰਸੀ ਬਚਨਾਂ ਨੂੰ ਆਪਣੇ ਜੀਵਨ ਆਪਣੇ ਸਰੀਰ ਦੇ ਅੰਦਰ ਕਮਾਉਂਦਿਆਂ ਹੋਇਆਂ ਸਾਧ ਸੰਗਤ ਜੀ ਜਾਮੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਕਮਰ ਕੱਸੇ ਕਰ ਲਏ ਨੇ, ਤੇ ਦੁਨੀਆਂ ਦੀ ਵੱਡੀ ਤਾਕਤ ਅਖਵਾਈ ਜਾਣ ਵਾਲੀ ਭਾਰਤ ਸਰਕਾਰ ਜੋ ਗੁਰਧਾਮਾਂ ਦੀ ਬੇਦਬੀ ਕਰਨ ਵਾਸਤੇ ਆਈ ਹੈ, ਜੋ ਸ੍ਰੀ ਅਕਾਲ ਤਖ਼ਤ ਜੋ ਸਿੱਖ ਕੌਮ ਦੀ ਸ਼ਾਨ ਹੈ ਇਸ ਨੂੰ ਢਾਉਣ ਤੇ ਮਿੱਟੀ ਵਿੱਚ ਮਿਲਾਉਣ ਵਾਸਤੇ ਆਈ ਹੈ, ਜੋ ਸਿੱਖ ਕੌਮ ਦੇ ਹੌਸਲਿਆਂ ਨੂੰ ਪ੍ਰਸਤ ਕਰਨ ਵਾਸਤੇ ਆਈ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਤੋੜਨ ਵਾਸਤੇ ਆਈ ਹੈ ਕਿ ਸਿੱਖਾਂ ਨੂੰ ਇਵੇਂ ਸਬਕ ਸਿਖਾ ਦੇਈਏ ਮੁੜ ਕਦੇ ਹਕੂਮਤ ਅੱਗੇ ਸਿਰ ਨਾ ਚੁੱਕਣ, ਮੁੜ ਕਦੇ ਪੰਜਾਬ ਦੀ ਗੱਲ ਨਾ ਕਰਨ, ਮੁੜ ਕਦੇ ਆਪਣੇ ਹੱਕਾਂ ਦੀ ਗੱਲ ਨਾ ਕਰਨ, ਮੁੜ ਕਦੇ ਆਜ਼ਾਦੀ ਦੀ ਗੱਲ ਨਾ ਕਰਨ, ਮੁੜ ਕਦੇ ਸਵੈ ਧਰਮ ਅਤੇ ਅਣਖ ਦੇ ਨਾਲ ਜਿਉਣ ਦੀ ਗੱਲ ਨਾ ਕਰਨ, ਬਣ ਕੇ ਸਾਡੇ ਗੁਲਾਮ ਬਣ ਕੇ ਰਹਿਣ। ਐਸੀ ਨਿਯਤੀ ਨੂੰ ਧਾਰਨ ਕਰਕੇ ਇਸ ਸਮੇਂ ਦੀ ਸਰਕਾਰ ਨੇ ਫੌਜਾਂ ਲੱਖਾਂ ਦੀ ਗਿਣਤੀ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਚੜ੍ਹਾ ਕੇ ਭੇਜੀਆਂ ਹੈ। ਬਹਾਨਾ ਦੁਨੀਆਂ ਨੂੰ ਲਾ ਕੇ ਦਿਖਾਇਆ ਗਿਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਜੁਝਾਰੂ ਸਿੰਘਾਂ ਦੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀਆਂ ਦੇ ਨਾਲ, ਬਾਬਾ ਅਠਾਰਾ ਸਿੰਘ ਜੀ ਦੇ ਨਾਲ, ਜਨਰਲ ਸ਼ੁਬੇਗ ਸਿੰਘ ਜੀ ਦੇ ਨਾਲ, ਇਸੇ ਪ੍ਰਕਾਰ ਸਾਧ ਸੰਗਤ ਜੀ ਅਖੰਡ ਕੀਰਤਨੀ ਜਥੇ ਦੇ ਜੁਝਾਰੂ ਸਿੰਘਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਮੋਰਚੇ ਬਣਾ ਕੇ ਬੈਠੇ ਨੇ, ਉਹਨਾਂ ਨੂੰ ਜਿੱਤਣ ਵਾਸਤੇ ਫੌਜ ਨੇ ਹਮਲਾ ਕੀਤਾ, ਇਹ ਦੁਨੀਆਂ ਨੂੰ ਦਿਖਾਇਆ ਗਿਆ। ਪਰ ਇਹ ਤੇ ਫੌਜ ਨੂੰ ਵੀ ਪਤਾ ਸੀ, ਸਰਕਾਰ ਨੂੰ ਵੀ ਪਤਾ ਸੀ, ਸਾਰੀ ਦੁਨੀਆਂ ਨੂੰ ਵੀ ਪਤਾ ਸੀ ਕਿ ਸੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੇ। ਫਿਰ ਸਾਧ ਸੰਗਤ ਜੀ ਫਿਰ ਬਾਕੀ ਦੇ 39 ਗੁਰਦੁਆਰੇ ਕਿਉਂ ਘੇਰੇ ਗਏ, ਉਹਨਾਂ 'ਤੇ ਹਮਲਾ ਕਿਉਂ ਕੀਤਾ ਗਿਆ, ਸਾਰੇ ਪੰਜਾਬ ਦੇ ਉੱਪਰ ਮਾਰਸ਼ਲ ਲਾਅ ਕਿਉਂ ਲਾਗੂ ਕੀਤਾ ਗਿਆ, ਇਸੇ ਪ੍ਰਕਾਰ ਪਿੰਡਾਂ ਦੇ ਵਿੱਚ ਸਭ ਥਾਵਾਂ 'ਤੇ ਆਰਮੀ ਕਿਉਂ ਬਿਠਾਈ ਗਈ, ਸਭ ਥਾਵਾਂ ਪਿੰਡਾਂ ਵਿੱਚ ਤੋਪਾਂ ਕਿਉਂ ਬੀੜੀਆਂ ਗਈਆਂ, ਇਹ ਸਾਧ ਸੰਗਤ ਜੀ ਸਰਕਾਰ ਦੀ ਬਦ ਨੀਅਤ ਨੂੰ ਪ੍ਰਗਟ ਕਰਨ ਵਾਲੇ ਮੁੱਖ ਸਵਾਲ ਨੇ। ਇਸ ਪ੍ਰਕਾਰ ਘੇਰਾ ਪਾਇਆ ਗਿਆ। 2 ਜੂਨ ਵਾਲੇ ਦਿਨ ਸਾਰਾ ਦਿਨ ਗੋਲੀਬਾਰੀ ਹੁੰਦੀ ਰਹੀ। ਸਿੱਖ ਯੋਧਿਆਂ ਨੇ ਗੋਲੀਬਾਰੀ ਦਾ ਜਿਹੜਾ ਜਵਾਬ ਸੀ ਉਹ ਗੋਲੀਬਾਰੀ ਦੇ ਨਾਲ ਦਿੱਤਾ, ਪਰ ਰਵਾਇਤੀ ਹਥਿਆਰਾਂ ਦੇ ਨਾਲ, ਦੁਨਾਲੀਆਂ ਬੰਦੂਕਾਂ ਦੇ ਨਾਲ, ਸਿੰਗਲ ਬੈਰਲ ਬੰਦੂਕਾਂ ਦੇ ਨਾਲ ਭਾਰਤੀ ਫੌਜ ਦੀਆਂ ਗੋਲੀਆਂ ਦਾ ਮੁਕਾਬਲਾ ਕੀਤਾ। ਹੁਣ ਜਿਹੜੀ ਭਾਰਤੀ ਫੌਜ ਹੈ ਨਾ, ਇਸ ਦੇ ਜਿਹੜੇ ਲੈਫਟੀਨੈਂਟ ਜਨਰਲ ਨੇ ਨਾ, ਕ੍ਰਿਸ਼ਨਾ ਸਵਾਮੀ ਸੁੰਦਰ ਜੀ, ਜਿਹੜਾ ਸਾਰੇ ਇਸ ਬਲਿਊ ਸਟਾਰ ਓਪਰੇਸ਼ਨ ਦਾ ਮੁੱਖ ਆਫਿਸਰ ਥਾਪਿਆ ਗਿਆ, ਜਿਹੜਾ ਸਾਰੀ ਚੜ੍ਹ ਕੇ ਆਈ ਹੋਈ ਫੌਜ ਦੀ ਕਮਾਂਡ ਕਰ ਰਿਹਾ, ਇਸ ਦੇ ਨਾਲ ਰਣਜੀਤ ਸਿੰਘ ਦਿਆਲ ਨਾਮ ਦਾ, ਗੁਰਬਚਨ ਸਿੰਘ ਨਰਕਧਾਰੀ ਨੂੰ ਮੰਨਣ ਵਾਲਾ ਉਸਦਾ ਚੇਲਾ, ਉਹ ਵੀ ਸਾਧ ਸੰਗਤ ਜੀ ਲੈਫਟੀਨੈਂਟ ਜਨਰਲ ਹੈ। ਇਸੇ ਪ੍ਰਕਾਰ ਮੇਜਰ ਜਨਰਲ ਕੇ ਐਸ ਬਰਾੜ, ਜੋ ਕਿ ਕੁਲਦੀਪ ਸਿੰਘ ਬਰਾੜ ਕਿਹਾ ਜਾਂਦਾ ਹੈ, ਸਾਧ ਸੰਗਤ ਜੀ ਉਹ ਵੀ ਹਮਲੇ ਦੇ ਵਿੱਚ ਮੁੱਖ ਤੌਰ 'ਤੇ ਸ਼ਾਮਿਲ ਹੋ ਕੇ ਅੱਗੇ ਵੱਧ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ ਨੂੰ ਢਾਉਣ ਵਾਸਤੇ ਅੱਗੇ ਵਧੇ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਹੈ, ਜਿਹੜਾ ਇੱਕ ਲੈਫਟੀਨੈਂਟ ਜਨਰਲ ਹੁੰਦਾ ਨਾ, 3 ਲੱਖ ਫੌਜ ਇੱਕ ਲੈਫਟੀਨੈਂਟ ਜਨਰਲ ਦੇ ਅਧੀਨ ਹੁੰਦੀ ਹੈ। ਇੱਥੇ ਕਈ ਲੈਫਟੀਨੈਂਟ ਜਨਰਲ ਆਏ ਨੇ, ਅਤੇ ਜਿਹੜਾ ਮੇਜਰ ਜਨਰਲ ਹੁੰਦਾ ਜਿਵੇਂ ਕੇ ਐਸ ਬਰਾੜ ਹੈ, 2 ਲੱਖ ਫੌਜ ਉਸ ਦੇ ਅਧੀਨ ਹੁੰਦੀ ਹੈ। ਲੱਖਾਂ ਦੀ ਗਿਣਤੀ ਵਿੱਚ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਘੇਰਾ ਪਾਇਆ। ਹੁਣ ਸਾਰਾ ਦਿਨ 2 ਜੂਨ ਨੂੰ ਫਾਇਰਿੰਗ ਹੁੰਦੀ ਰਹੀ। ਸਿੱਖ ਯੋਧਿਆਂ ਨੇ ਗੋਲੀ ਦਾ ਜਵਾਬ ਗੋਲੀ ਦੇ ਨਾਲ ਦਿੱਤਾ। ਹੁਣ ਫੌਜ ਬੜੀ ਖੁਸ਼ ਹੈ ਕਿਉਂਕਿ ਇਹਨਾਂ ਦੇ ਕੋਲ ਆਧੁਨਿਕ ਹਥਿਆਰ ਨੇ, ਵੱਡੇ ਭਾਰੀ ਤੋਪਖਾਨੇ ਨੇ, ਬਖਤਰਬੰਦ ਗੱਡੀਆਂ ਨੇ, ਹੈਲੀਕਾਪਟਰ ਨੇ, ਵੱਡੇ ਭਾਰੀ ਤੋਪਖਾਨਿਆਂ ਦੇ ਨਾਲ ਵੱਡੇ ਭਾਰੀ ਵਿਜੇਤਾ ਟੈਂਕ ਨੇ, ਵਿਜੰਤਾ ਟੈਂਕਾਂ ਦੇ ਨਾਲ ਸਾਧ ਸੰਗਤ ਜੀ ਜੈੱਟ ਹਵਾਈ ਜਹਾਜ਼ ਤੱਕ ਵਰਤੋਂ ਕਰਨੇ ਦਾ ਇਹਨਾਂ ਨੂੰ ਹੁਕਮ ਹੈ। ਅਤੇ ਸਾਹਮਣੇ ਪਾਸੇ ਸਿੱਖ ਸਿੰਗਲ ਬੈਰਲ, ਦੇਸੀ ਪਿਸਤੌਲ ਅਤੇ ਦੁਨਾਲੀਆਂ ਦੇ ਫਾਇਰ ਕਰਦੇ ਨੇ। ਜਾਣਿਆ ਇਹ ਤੇ ਹੁਣ ਵੀ ਜਿੱਤੇ ਅਤੇ ਹੁਣ ਵੀ ਜਿੱਤੇ, ਇਹਨਾਂ ਨੂੰ ਜਿੱਤ ਲੈਣਾ ਸਾਡੇ ਵਾਸਤੇ ਕਿੰਨੀ ਕੁ ਵੱਡੀ ਗੱਲ ਹੈ। ਅਤੇ ਜਿਹੜਾ ਕੇ ਐਸ ਬਰਾੜ ਸੀ ਨਾ, ਕੁਲਦੀਪ ਬਰਾੜ, ਇੰਦਰਾ ਗਾਂਧੀ ਦੇ ਕੋਲ ਡੀਂਗ ਮਾਰ ਕੇ ਆਇਆ ਸੀ, ਕਹਿੰਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ 2 ਘੰਟਿਆਂ ਦੇ ਅੰਦਰ ਅੰਦਰ ਜਾਂ ਤੇ ਗ੍ਰਿਫਤਾਰ ਕਰ ਲਵਾਂਗਾ ਜਾਂ ਫਿਰ ਉਹਨਾਂ ਨੂੰ ਸ਼ਹੀਦ ਕਰਕੇ ਮੋਰਚਾ ਜਿੱਤ ਲਵਾਂਗਾ, ਇਵੇਂ ਡੀਂਗ ਮਾਰ ਕੇ ਆਇਆ ਸੀ।
एक जून का दिन सारा लंघ गया, दो जून का जिहड़ा दिन साध संगत जी लंघता जा रहा है, पर अपने मिथे निशाने दे नेड़े तेड़े भी नहीं पुजे। कई बार इन्हां ने रणनीति बदली, नाल इन्हां दे मन दे अंदर वड्डा भारी डर है। जनरल शुबेग सिंह जिसने पाकिस्तानी 90,000 फौज तो आत्म समर्पण करवा लिया, 90,000 फौज के हथियार सुटवा ले सन, उस सतगुरु कलगीधर साहब जी के बब्बर शेर तो इन्हां नूं डर बड़ा आउंदा है। वह बड़ा तेज दिमाग वाला सिख है, रोशन दिमाग वाला सिख है। जिवें कहा जांदा हाथी दे दंद विखाउण लई होर ते खाण लई होर हुंदे ने, उसदी युद्ध नीति ऐसी बाकमाल है। वह गुरीला युद्ध दे विच एडा माहिर है, होवे ना ये विखावे दीआं गोलियां जिहड़ियां चल रहीआं हथियार होर होण ते मौके सिर हथियार कुछ होर चलाए जाण, इस गल दा इन्हां नूं वड्डा भारी डर है। संत बाबा जरनैल सिंह जी खालसा पिंडरां वाले उन्हां नूं साध संगत जी साम दाम दंड भेद चारे ही जिहड़े चरण ने ना सरकार ने अपना के देख लए ने। हुण इसे प्रकार जो कि साम किया जाता है शरण विच लै लैना, दाम किया जाता दमड़ियां नाल खरीद लैना, भेद किया जाता फुट पा करके उन्हां दी शक्ति नूं कमजोर कर देना सामने वाली धिर नूं, ते दंड हुंदा फिर दंडित करना जानो मार देना खत्म करना। इसे प्रकार भेद की नीति दे नाल खालसा पंथ दे अंदर फुट पाई, सिख धर्म दे आगुआं नूं खरीद लिया, वह गदार होकर सरकार की झोली विच पा पै गए ने। हुण दाम दमड़िया दे नाल संतां नूं जितना चाहुंदे ने, ते साध संगत जी 14 गुरसिख अमृतधारी फौजी ऑफिसर दरबार साहब समूह दे अंदर भेजे गए, जिन्हां नूं सरकार वल्लों एक विशेष पैकेज दे के भेजिया गया। जाके संत बाबा जरनैल सिंह जी खालसा पिंडरां वालिआं नूं इह ऑफर दिओ, इह उहनां दे अगे प्रस्ताव रखो कि तुहानूं 1 अरब अमेरिकन डॉलर दिता जांदा है 2 घंटिया के अंदर अंदर, जिन्हां दे नाम तुसीं दसोगे, कनेडा दे पक्के वसनीक तुहाडे श्रद्धालुआं दे अकाउंट दे अंदर, एक एक दे श्रद्धालु दे अकाउंट अंदर 10-10 करोड़ डॉलर पाया जाएगा, ते 10 श्रद्धालुआं दे अकाउंट विच 1 अरब अमेरिकन डॉलर पा दिता जाएगा जिस दे तुसीं मालिक होवोगे। 1 अरब डॉलर दे नाल यूरोप देश जिहड़ा भी तुसीं कहोगे उसकी पक्की नागरिकता समेत परिवार दे तुहानूं दित्ती जाएगी, तुसीं इह मोर्चा छड्ड दिओ। इसे प्रकार तजवीज अगे रखी गई है, जेकर तुसी चाहो ते तुहानूं पाकिस्तान भेज दिता जाएगा, फौज वालों एक ड्रामा किया जाएगा, जेकर तुहानूं इह भी परवान नहीं तुहानूं हाथ कड़ियां ला के विशेष हैलीकॉप्टर राही इथों गिरफ्तार करके दिल्ली लिजाया जाएगा, फिर सेंसर ला के तुहानूं पंजाब दा मुख्यमंत्री बना दिता जाएगा, तुहाडी पार्टी दा नाम दशमेश पार्टी होवेगा, कांग्रेसी MLA तुहाडे समर्थन विच सदा तुहाडी सेवा विच हाजिर रहणगे, तुसीं राज करो, तुहाडियां जिहड़ियां सिख धर्म दे नाल संबंधित मंगां ने, श्री अमृतसर शहर नूं पवित्र दर्जा देना, अमृतमई गुरबाणी दा कीर्तन टैलीकास्ट रेडियो तो करना ताकि देश विदेश विच संगतां इस कीर्तन नूं सुरवण कर सकण, जो सिख धर्म दे मुद्दे ने उह ते मन ले जाणगे, पर किसानी दीआं मंगां छड्ड दो, किसानां दे हक्कां दी गल ना करो, तुहानूं मुख्यमंत्री पंजाब दे बनाया जाएगा। जदों अमृतधारी फौजी 14 जो गिणती दे विच ने गुरसिख संतां दे कोल गए, जाके सरकार दी तजवीज सरकार दे ऑफर संतां नूं दसे, जिहड़े बड़े लुभावने सन, संत हस के कहण लगे, क्यों गंगू दे वंशजां दे उपर अमृतधारी होके भरोसा करदे हो, इन्हां दे उपर भरोसा करना योग नहीं, लगभग 90% कुरबानियां देण वाली सिख कौम नूं जिन्हां ने इन्हां नूं आजाद करवाया, इन्हां ने आजाद हुंदिआं सार उन्हां नूं जराइम पेशा कौम ऐलान दिता, ऐसे किरत घणा ते भरोसा किवें कर सकदे आ। साध संगत जी जदों सरकार दीआं बद नीयतां दे कच्चे चिट्ठे उन्हां 14 फौजी ऑफिसरां दे अगे खोल के रखे ना, वह 14 दे 14 फौजी ऑफिसर संत बाबा जरनैल सिंह जी खालसा पिंडरां वालिआं दे ऐसे मुरीद हो गए, संतां दे साथी बन के नाल ही अंदर रहे, फिर बाहर फौज दे वाले पासे नहीं आए। सरकार दा हौसला पस्त हो गया, फौजी ऑफिसर जेड़े घेरा पा के बैठे सन कहण लगे, ये संत ने कि कोई वड्डे जादूगर ने, जेड़ा भी इन्हां दे कोल जांदा है ऐसा प्रभाव पाउंदे ने, इन्हां दा हुकेरा जांदा, होरना दी ते गल छड्डो, साडे फौजी ऑफिसर भी जाके उन्हां दे मुरीद हो गए,
ਭਾਵੇਂ ਕਿ ਉਹਨਾਂ ਨੂੰ ਵੀ ਪਤਾ ਹੈ ਜਿਹੜਾ ਅੰਦਰ ਘੇਰੇ ਦੇ ਆ ਗਿਆ ਜਾਨਾਂ ਬਚਣਗੀਆਂ ਨਹੀਂ, ਫੌਜ ਦੀ ਨੌਕਰੀ ਛੱਡ ਕੇ, ਵੱਡੇ ਅਹੁਦੇ ਛੱਡ ਕੇ, ਵੱਡੇ ਸਨਮਾਨ ਛੱਡ ਕੇ ਮਰਨ ਲਈ ਤਿਆਰ ਹੋ ਗਏ ਇਹ ਸੰਤ ਨੇ ਕਿ ਵੱਡੇ ਜਾਦੂਗਰ ਨੇ। ਸਾਧ ਸੰਗਤ ਜੀ ਗੱਲ ਇਹਨਾਂ ਦੀ ਸਮਝੋ ਪਾਰ ਹੋ ਗਈ। ਇਹਨਾਂ ਨੇ ਫਿਰ ਤਜਰੀਜ ਬਣਾਈ ਹੈ ਕਿ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸਮੂਹ ਦੇ ਉੱਪਰ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਜਾਵੇ। ਉੱਧਰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੇਡੀਓ 'ਤੇ ਭਾਸ਼ਣ ਦੇਣਾ ਸੀ, ਇੰਨੀ ਜ਼ਿਆਦਾ ਡਰ ਗਈ, ਲੱਤਾਂ ਉਸ ਦੀਆਂ ਕੰਬਦੀਆਂ ਨੇ, ਗਲਾ ਸੁੱਕਦਾ ਹੈ, ਆਵਾਜ਼ ਲੜਖੜਾਉਂਦੀ ਹੈ। 3 ਵਾਰ ਭਾਸ਼ਣ ਦਾ ਸਮਾਂ ਬਦਲਿਆ ਗਿਆ, ਜੋ ਇੰਦਰਾ ਗਾਂਧੀ ਦੇ ਜੀਵਨ ਵਿੱਚ ਪਹਿਲੀ ਵਾਰ ਹੋਇਆ, ਜਿਸ ਨੂੰ ਸਾਧ ਸੰਗਤ ਜੀ ਦੁਰਗਾ ਦਾ ਖਿਤਾਬ ਕੁਝ ਕੱਟੜ ਨੀਵੀਂ ਸੋਚ ਵਾਲੇ ਹਿੰਦੂਆਂ ਨੇ ਦੇਣਾ ਕੀਤਾ ਸੀ। 3 ਵਾਰ ਉਸ ਨੂੰ ਭਾਸ਼ਣ ਦਾ ਸਮਾਂ ਬਦਲਣਾ ਪਿਆ। ਫਿਰ ਉਸ ਨੇ ਰੇਡੀਓ ਤੋਂ ਭਾਸ਼ਣ ਦਿੱਤਾ, ਸ਼ਾਂਤੀ ਰੱਖੋ, ਖੂਨ ਨਾ ਬਹਾਓ, ਆਪਸ ਵਿੱਚ ਪਿਆਰ ਦੇ ਨਾਲ ਰਹੋ। ਅਤੇ ਇਹ ਕੇਵਲ ਤਾਂ ਕੇਵਲ ਲੋਕਾਂ ਨੂੰ ਦਿਖਾਉਣ ਵਾਸਤੇ ਸੀ ਕਿ ਸਰਕਾਰ 'ਤੇ ਸ਼ਾਂਤੀ ਸੰਦੇਸ਼ ਦੇ ਰਹੀ ਹੈ, ਪਰ ਗੁਰੂ ਘਰ ਦੇ ਰਖਵਾਲਿਆਂ ਨੇ ਹਮਲਾ ਕਰ ਦਿੱਤਾ। ਫੌਜ ਇਸ ਭਾਸ਼ਣ ਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਪੂਰਾ ਕੀਤਾ, ਤੁਰੰਤ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕਰ ਦਿੱਤਾ। 2200 ਭਾਰਤੀ ਫੌਜ ਦੇ ਜਵਾਨ ਅਤ ਆਧੁਨਿਕ ਹਥਿਆਰਾਂ ਦੇ ਨਾਲ ਜਿਹੜੇ ਲੈਸ ਨੇ, 1880 ਇਹਨਾਂ ਦੇ ਵਿੱਚ ਫੌਜੀ ਜਵਾਨ ਉਹ ਨੇ ਜਿਹੜੇ ਪਾਕਿਸਤਾਨ ਨੂੰ ਜਿੱਤਣ ਵੇਲੇ 90,000 ਫੌਜ ਦੇ ਹਥਿਆਰ ਸੁਟਾਉਣ ਵੇਲੇ ਵਿੱਚ ਸ਼ਾਮਿਲ ਸਨ। ਸਾਧ ਸੰਗਤ ਜੀ ਮੰਨ ਲਓ, ਇਹ ਇਨਸਾਨੀ ਭੇਸ ਦੇ ਅੰਦਰ ਜਿਉਂਦੇ ਜਾਗਦੇ ਮੌਤ ਦੇ ਫਰਿਸ਼ਤੇ ਸਨ, ਇਹਨਾਂ ਨੂੰ ਲੋਹ ਪੁਰਖ ਕਿਹਾ ਜਾਂਦਾ ਸੀ। ਇਸ ਪ੍ਰਕਾਰ 94 ਜਿਹੜੇ ਸੂਰਮੇ ਸਨ ਉਹਨਾਂ ਨੂੰ ਅੱਗੇ ਲਾਇਆ ਗਿਆ। 2200 ਇਹਨਾਂ ਜਵਾਨਾਂ ਨੂੰ ਅਤ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਕਰਕੇ ਭੇਜਿਆ ਕਿ ਅਰਕਾਂ ਭਾਰ, ਗੋਡਿਆਂ ਭਾਰ ਧਰਤੀ ਦੇ ਉੱਪਰ ਰੀਂਗਦਿਆਂ ਹੋਇਆਂ, ਰਿੜਦਿਆਂ ਹੋਇਆਂ ਅੰਦਰ ਜਾਣਾ। ਅੰਦਰ ਜਾ ਕੇ ਜਿੱਥੇ ਜਿੱਥੇ ਮੋਰਚੇ ਨੇ, ਜਿੱਥੋਂ ਗੋਲੀ ਚੱਲ ਰਹੀ ਹੈ, ਜਿੱਥੋਂ ਦੁਨਾਲੀ ਦਾ ਪਿਸਤੌਲ, ਦੇਸੀ ਦੁਨਾਲੀ ਦੇ ਫਾਇਰ, ਦੇਸੀ ਪਿਸਤੌਲਾਂ ਦੇ ਸਿੰਗਲ ਬੈਰਲ ਦੇ ਫਾਇਰ ਆਉਂਦੇ ਨੇ, ਉੱਥੇ ਜਾ ਕੇ ਮੋਰਚਿਆਂ ਵਿੱਚ ਸਿੰਘਾਂ ਨੂੰ ਸ਼ਹੀਦ ਕਰਨਾ। 1700 ਫੌਜੀ ਜਵਾਨ ਇਹਨਾਂ ਨੂੰ ਕਵਰ ਫਾਇਰਿੰਗ ਦੇਣ ਵਾਸਤੇ ਨਾਲ ਗਏ ਨੇ ਕਿ ਚਾਰ ਚਫੇਰਿਓ ਜਿਹੜੀ ਗੋਲੀ ਆਵੇਗੀ ਉਸ ਦਾ ਮੁਕਾਬਲਾ ਇਹ 1700 ਜਵਾਨ ਕਰਨਗੇ। ਇਸੇ ਪ੍ਰਕਾਰ ਸਾਧ ਸੰਗਤ ਜੀ, 2700 ਫੌਜ ਦੇ ਜਵਾਨ ਹੋਰ ਪਿੱਛੇ ਰਾਖਵੀਂ ਟੁਕੜੀ ਰੱਖੀ ਗਈ, ਲੋੜ ਪਵੇ ਤੇ ਤੁਰੰਤ ਅੰਦਰ ਇਹਨਾਂ ਦੀ ਮਦਦ ਵਾਸਤੇ ਭੇਜਣੇ ਨੇ। ਤੇ ਸਾਧ ਸੰਗਤ ਜੀ, ਫੌਜ ਦੇ ਕਹੇ ਜਾਣ ਵਾਲੇ ਲੋਹ ਪੁਰਖ ਜਦੋਂ ਅਰਕਾਂ ਭਾਰ ਰੀਂਗਦੇ ਹੋਏ ਦਰਬਾਰ ਸਾਹਿਬ ਜੀ ਦੇ ਮੁੱਖ ਦਰਵਾਜ਼ੇ ਦੇ ਰਾਹੀਂ ਪਰਿਕਰਮਾ ਦੇ ਅੰਦਰ ਸ਼ਾਮਲ ਹੋਏ ਨਾ, ਉਸ ਵੇਲੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ, ਉਸ ਵੇਲੇ ਰਣਜੀਤ ਸਿੰਘ ਦਿਆਲ, ਉਸ ਵੇਲੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਬੜਾ ਹੱਸੇ, ਕਹਿਣ ਲੱਗੇ ਸੰਤ ਜਰਨੈਲ ਸਿੰਘ 100-150 ਸੂਰਮਿਆਂ ਨੂੰ ਨਾਲ ਲੈ ਕੇ ਇਸ ਪ੍ਰਕਾਰ ਜਾਣਦੇ ਨੇ ਕਿ ਭਾਰਤੀ ਫੌਜ ਦਾ ਮੁਕਾਬਲਾ ਕਰ ਲਵਾਂਗੇ। ਆਪਣੀ ਫੌਜ 'ਤੇ ਮਾਣ ਕਰਦਿਆਂ ਹੋਇਆਂ ਕਹਿਣ ਲੱਗੇ, ਜਿੱਡੀ ਜ਼ਬਰਦਸਤ ਫੌਜ ਇਹ ਲੋਹ ਪੁਰਖਾਂ ਦੀ ਅਸੀਂ ਅੱਜ ਪਰਿਕਰਮਾ 'ਚ ਭੇਜ ਦਿੱਤੀ ਆ ਨਾ, ਇਸ ਫੌਜ ਨੂੰ ਵੇਖ ਕੇ ਤੇ ਰੱਬ ਵੀ ਡਰਦਾ ਹੋਵੇਗਾ। ਐਸੇ ਹੰਕਾਰ ਦੇ ਘੋੜੇ ਚੜ੍ਹੇ, ਚਮਕੌਰ ਦੇ ਸਾਕੇ ਇਹਨਾਂ ਨੂੰ ਭੁੱਲ ਗਏ, ਸਿੱਖ ਜੰਗਜੂਆਂ ਦੇ ਕਾਰਨਾਮੇ ਇਹਨਾਂ ਨੂੰ ਭੁੱਲ ਗਏ, ਤੇ ਹਥਿਆਰਾਂ ਦੇ ਤੇ ਆਪਣੇ ਲੋਹ ਪੁਰਖਾਂ ਦੇ ਹੰਕਾਰ ਵਿੱਚ ਕਹਿਣ ਲੱਗੇ ਅੱਜ ਤੇ ਰੱਬ ਵੀ ਇਹਨਾਂ ਤੋਂ ਡਰਦਾ ਹੋਵੇਗਾ। ਕਹਿਣ ਲੱਗੇ, ਲਓ ਉੱਥੇ ਤਾਂ ਕਹਿ ਕੇ ਆਏ ਸੀ ਕਿ 2 ਘੰਟਿਆਂ ਵਿੱਚ ਮੋਰਚਾ ਜਿੱਤ ਲਵਾਂਗੇ, ਪਰ ਇਸ ਲੋਹ ਪੁਰਖਾਂ ਦੇ ਅੱਗੇ, ਇਸ ਫੌਜ ਦੇ ਸਾਹਮਣੇ ਜਿਹੜੇ ਫਾਇਰ ਆ ਰਹੇ ਨੇ ਉਹਨਾਂ ਤੋਂ ਤੇ ਐਵੇਂ ਲੱਗਦਾ ਮੋਰਚਾ ਅਸੀਂ 1/2 ਘੰਟੇ 'ਚ ਜਿੱਤ ਲੈਣਾ। ਬੜੀਆਂ ਡੀਂਗਾਂ ਮਾਰੀਆਂ, ਬੜੇ ਹੱਸੇ, ਬੜੀਆਂ ਖੁਸ਼ੀਆਂ ਮਨਾਈਆਂ, ਪਰ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਦੇ ਵਿੱਚ ਫੌਜ ਗਈ ਹੈ ਨਾ, ਸਾਧ ਸੰਗਤ ਜੀ, ਅੰਧਾ ਧੁੰਦ ਇਹਨਾਂ ਦੇ ਉੱਪਰ ਗੁਰੂ ਕੇ ਰਖਵਾਲੇ ਸਿੰਘਾਂ ਨੇ, ਗੁਰੂ ਘਰ ਦੇ ਰਖਵਾਲਿਆਂ ਨੇ ਫਾਇਰ ਖੋਲ੍ਹ ਦਿੱਤੇ। ਜਿਹੜੇ ਢਿੱਡ ਭਾਰ ਰਿੜ ਕੇ ਜਾ ਰਹੇ ਸਨ ਨਾ, 4 ਕੁ ਇੰਚੀ ਧਰਤੀ ਤੋਂ ਬੁੜਕਦੇ ਨੇ ਤੇ ਧਰਤੀ 'ਤੇ ਡਿੱਗਦੇ ਨੇ ਤੇ ਠੰਡੇ ਹੋ ਜਾਂਦੇ ਨੇ। ਜਿਹੜੇ 1700 ਫੌਜੀ ਜਵਾਨ ਇਹਨਾਂ ਦੀ ਕਵਰ ਫਾਇਰਿੰਗ ਵਾਸਤੇ ਗਏ ਸਨ, ਉਹਨਾਂ ਦੇ ਗਿੱਟਿਆਂ ਵਿੱਚ ਗੋਲੀਆਂ ਵੱਜਦੀਆਂ ਨੇ, ਧਰਤੀ 'ਤੇ ਡਿੱਗਦੇ ਨੇ। ਆਕਾਸ਼ ਪਾੜ ਦੇਣ ਵਾਲੀਆਂ ਕੁਰਲਾਹਟਾਂ ਅਤੇ ਜਿਹੜੀਆਂ ਚੀਕਾਂ ਸਨ ਉਹ ਭਾਰਤੀ ਫੌਜ ਦੀਆਂ ਫਿਜ਼ਾਵਾਂ ਦੇ ਵਿੱਚ ਗੂੰਜਣ ਉੱਠੀਆਂ। ਜਿਸ ਵੇਲੇ ਇਹ ਚੀਕ ਚਿਹਾੜਾ ਗੂੰਜਿਆ, ਫੌਜੀ ਆਫਿਸਰਾਂ ਨੂੰ ਘਬਰਾਹਟ ਹੋਈ, ਇਹ ਹੋ ਕੀ ਰਿਹਾ, ਇਹ ਚੀਕ ਚਿਹਾੜਾ ਕਿਵੇਂ ਪੈ ਗਿਆ, ਇਹ ਫੌਜ ਕੁਰਲਾ ਕਿਉਂ ਰਹੀ ਹੈ, ਕਿਸੇ ਨੂੰ ਸਮਝ ਕੁਛ ਨਾ ਆਇਆ।
ਜਿਹੜੇ 1700 ਫੌਜੀ ਜਵਾਨ ਸਨ ਮੋਰਚਿਆਂ ਵੱਲ ਨੂੰ ਅੰਧਾ ਧੁੰਦ ਗੋਲੀ ਚਲਾਉਂਦੇ ਰਹੇ, ਜਿੱਥੋਂ ਦਿਨ ਵੇਲੇ ਗੋਲੀਆਂ ਆਈਆਂ ਸਨ ਕਿ ਮੋਰਚਿਆਂ ਨੂੰ ਫਤਿਹ ਕਰ ਲਈਏ, ਪਰ ਇਹਨਾਂ ਨੂੰ ਆਖਿਰਕਾਰ ਤੱਕ ਵੀ ਪਤਾ ਹੀ ਨਹੀਂ ਲੱਗਾ ਕਿ ਗੋਲੀ ਆ ਕਿੱਧਰੋਂ ਰਹੀ ਹੈ। ਤੇ ਫੌਜ ਦੇ ਮੁਖੀ ਆਪ ਦੱਸਦੇ ਨੇ 8 ਜੂਨ ਵਾਲੇ ਦਿਨ ਜਦੋਂ ਸਿੰਘ ਸਾਰੇ ਸ਼ਹਾਦਤਾਂ ਪ੍ਰਾਪਤ ਕਰ ਗਏ, ਸਿੰਘਾਂ ਦੇ ਮੋਰਚੇ ਖਾਲੀ ਮਿਲੇ ਸ਼ਹੀਦ ਹੋਣ ਤੋਂ ਉਪਰੰਤ, ਉਸ ਵੇਲੇ ਇਹਨਾਂ ਨੇ ਜਾ ਕੇ ਦੇਖਿਆ ਪਰਕਰਮਾ ਦੇ ਵਿੱਚ ਕੰਧਾਂ ਦੇ ਵਿੱਚ ਵਰਮੇ ਦੇ ਨਾਲ ਧਰਤੀ ਤੋਂ 3-3 ਉੱਪਰ 3-3 ਇੰਚ ਉੱਪਰ 2-2 ਛੇਕ ਕੀਤੇ ਹੋਏ ਸਨ, ਜਿਨ੍ਹਾਂ ਛੇਕਾਂ ਦੇ ਵਿੱਚੋਂ ਇੱਕ ਛੇਕ ਰਾਹੀਂ ਤਾਂ LMG ਦੀ ਬੈਰਲ ਅੱਗੇ ਕੱਢੀ ਗਈ ਸੀ, ਦੂਸਰੇ ਛੇਕ ਦੇ ਨਾਲ ਅੱਖ ਲਾ ਕਰਕੇ ਜੁਝਾਰੂ ਦੇਖਦੇ ਸਨ ਫੌਜ ਕਿੱਥੇ ਆ ਰਹੀ ਹੈ। ਇਸ ਪ੍ਰਕਾਰ ਗੋਲੀ ਕੇਵਲ ਤਾਂ ਕੇਵਲ ਧਰਤੀ ਦੀ 3 ਇੰਚ ਦੀ ਉਚਾਈ ਤੋਂ ਚੱਲਦੀ ਸੀ, ਤੇ ਸਾਧ ਸੰਗਤ ਜੀ ਇਹ ਜਿਹੜੀ ਫੌਜ ਸੀ ਇਹ ਗੋਲੀਆਂ ਉੱਪਰ ਨੂੰ ਚਲਾਉਂਦੀ ਰਹੀ ਜਿੱਥੇ ਮੋਰਚੇ ਸਨ, ਸਿੰਘਾਂ ਦਾ ਕੋਈ ਨੁਕਸਾਨ ਨਾ ਹੋਇਆ, ਫੌਜ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ। ਆਖਿਰਕਾਰ ਸਾਧ ਸੰਗਤ ਜੀ ਐਮਰਜੈਂਸੀ ਦਾ ਅਲਾਰਮ ਬਿਗਲ ਇਹਨਾਂ ਨੂੰ ਵਜਾਉਣਾ ਪਿਆ, ਜਿਹੋ ਜਿਹਾ ਕਦੇ 1962 ਦੀ ਜੰਗ ਦੇ ਵਿੱਚ ਚੀਨ ਦੇ ਅੱਗੇ ਭਾਰਤ ਨੇ ਹਾਰਨ ਦੇ ਵੇਲੇ ਬਿਗਲ ਵਜਾਇਆ ਸੀ, ਜਿਸ ਦਾ ਭਾਵ ਹੁੰਦਾ ਜਿਵੇਂ ਆਪਣੀਆਂ ਜਾਨਾਂ ਬਚਦੀਆਂ ਬਚਾ ਕੇ ਨਿਕਲੋ। ਸਾਧ ਸੰਗਤ ਜੀ ਜਿਹੜੇ 1700 ਮੌਤ ਦੇ ਫਰਿਸ਼ਤੇ ਬਣ ਕੇ ਫੌਜੀ ਜਵਾਨ ਗਏ ਸਨ, ਗਿੱਟਿਆਂ 'ਚ ਗੋਲੀਆਂ ਵੱਜਦੀਆਂ ਨੇ, ਧਰਤੀ 'ਤੇ ਡਿੱਗਦੇ ਨੇ, ਸੂਰਮਿਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੁੰਦੇ ਨੇ, ਚੀਕਾਂ ਮਾਰਦੇ ਨੇ, ਸਰੀਰ ਠੰਡੇ ਹੋ ਜਾਂਦੇ ਨੇ। ਇਸ ਪ੍ਰਕਾਰ ਜਿਹੜੇ 2200 ਰਿੜ ਕੇ ਢਿੱਡ ਦੇ ਭਾਰ ਅਤੇ 1700 ਕਵਰ ਫਾਇਰਿੰਗ ਦੇਣ ਵਾਸਤੇ ਗਏ ਸਨ ਨਾ, ਉਹਨਾਂ ਦੇ ਵਿੱਚੋਂ ਥੋੜ੍ਹੇ ਜਿਹੇ ਬਚ ਕੇ ਬਾਹਰ ਆਏ, ਜਿਹੜੇ ਬਾਹਰ ਆਏ ਉਹ ਵੀ ਹਥਿਆਰ ਆਪਣੇ ਸੁੱਟ ਕੇ ਕੇਵਲ ਤਾਂ ਕੇਵਲ ਜਾਨਾਂ ਬਚਾ ਕੇ ਦੌੜੇ, ਕਾਇਰ ਹੋ ਕੇ ਥੋੜ੍ਹੇ ਜਿਹੇ ਬਚੇ, ਬਾਕੀ ਸਤਿਗੁਰੂ ਜੀ ਦੇ ਲਾਲਾ ਨੇ ਜਿਹੜੇ ਚੜ੍ਹ ਕੇ ਆਏ ਸਨ ਮੱਥਾ ਲਾਉਣ ਵਾਸਤੇ, ਮੱਥੇ ਭੰਨ ਦਿੱਤੇ, ਮੱਥੇ ਪਾੜ ਦਿੱਤੇ, ਮੱਥਿਆਂ 'ਚ ਛੇਕ ਪਾ ਦਿੱਤੇ, ਚੀਕਾਂ ਮਾਰਦੇ ਸਦਾ ਲਈ ਠੰਡੇ ਹੋ ਗਏ। ਤੇ ਜਿਹੜੀ ਭਾਰਤੀ ਫੌਜ ਖੁਸ਼ੀਆਂ ਮਨਾਉਂਦੀ ਸੀ ਨਾ, ਅੱਜ ਰੱਬ ਵੀ ਡਰਦਾ ਹੋਵੇਗਾ, ਸਾਧ ਸੰਗਤ ਜੀ ਹੁਣ ਆਪ ਪਏ ਡਰੇ ਨੇ, ਆਪ ਸਹਿਮੇ ਪਏ ਨੇ। ਐਸੀ ਹਾਲਤ ਜਿਹੜਾ ਕਿ ਆਪਣੇ ਆਪ ਨੂੰ ਵੱਡਾ ਭਾਰੀ ਜੰਗਜੂ ਸਦਵਾਉਂਦਾ ਸੀ ਨਾ, KS ਬਰਾੜ ਅਰਥਾਤ ਕੁਲਦੀਪ ਸਿੰਘ ਬਰਾੜ, ਮੋਨਾ ਕਲੀਨ ਸ਼ੇਵ ਸੀ, ਕੇਵਲ ਤਾਂ ਕੇਵਲ ਨਾਮ ਦਾ ਸਿੰਘ ਸੀ, ਗੁਰੂ ਕਾ ਸਿੰਘ ਨਹੀਂ ਸੀ। ਅਸਲ ਦੇ ਵਿੱਚ ਇਹ ਸਰਕਾਰ ਦਾ ਨੌਕਰ, ਸਰਕਾਰ ਦੇ ਇਸ਼ਾਰਿਆਂ 'ਤੇ ਚੱਲਣ ਵਾਲਾ, ਸਿੱਖ ਕੌਮ ਨੂੰ ਸਬਕ ਸਿਖਾਉਣ ਵਾਲਿਆਂ ਵਿੱਚ ਸਭ ਤੋਂ ਅੱਗੇ ਸੀ। ਇੰਨਾ ਜ਼ਿਆਦਾ ਡਰ ਪੈਦਾ ਹੋਇਆ, ਇਸ ਨੂੰ ਲੂਜ਼ ਮੋਸ਼ਨ ਲੱਗ ਗਏ, ਅਤੇ ਜਿਹੜੇ ਸਾਧ ਸੰਗਤ ਜੀ 9-10 ਜੂਨ ਤੱਕ ਲੱਗੇ ਰਹੇ, ਇੰਨਾ ਸਹਿਮ ਵਿੱਚ ਆ ਗਿਆ, ਕੋਈ ਦਵਾਈ ਇਸ ਦੇ ਲੂਜ਼ ਮੋਸ਼ਨ ਠੀਕ ਨਾ ਕਰ ਸਕੀ। ਫਿਰ ਸਾਧ ਸੰਗਤ ਜੀ ਜਦੋਂ ਰਾਤ ਦੇ ਸਮੇਂ 10 ਵਜੇ ਫੌਜਾਂ ਅੰਦਰ ਭੇਜੀਆਂ, ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਇਹਨਾਂ ਦੀ ਮਾਰੀ ਗਈ, ਅੰਮ੍ਰਿਤ ਵੇਲੇ ਦੇ 2 ਵਜੇ ਦਾ ਸਮਾਂ ਹੋ ਗਿਆ, ਹੁਣ ਅੰਦਰ ਜਾਣ ਦਾ ਕਿਸੇ ਦਾ ਹੀਆ ਨਹੀਂ ਪੈਂਦਾ। ਫਿਰ ਇਹਨਾਂ ਨੇ ਲਾਊਡ ਸਪੀਕਰ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਆਗਿਆ ਮੰਗੀ, ਸੰਤ ਜੀ ਇਹ ਜਿਹੜੇ ਹਜ਼ਾਰਾਂ ਫੌਜੀ ਪਰਕਰਮਾ ਵਿੱਚ ਮਰੇ ਪਏ ਨੇ ਨਾ, ਸਾਨੂੰ ਇਹਨਾਂ ਦੀਆਂ ਲਾਸ਼ਾਂ ਚੁੱਕ ਲੈਣ ਦਿਓ। ਜੇ ਲਾਸ਼ਾਂ ਨਾ ਚੁੱਕਣ ਦਿੱਤੀਆਂ ਤੇ ਇਸ ਸਦੀ ਦੇ ਜੂਨ ਮਹੀਨਾ, ਉਹ ਜਿਹੜਾ ਸੀ ਸਦੀ ਦਾ ਸਭ ਤੋਂ ਵੱਧ ਗਰਮ ਮਹੀਨਾ, ਵੱਧ ਗਰਮੀ ਵਾਲਾ ਮਹੀਨਾ ਸੀ, ਕਹਿਣ ਲੱਗੇ ਨਹੀਂ ਤੇ ਗਰਮੀ ਦੇ ਨਾਲ ਇਹ ਜਿਹੜੀਆਂ ਲਾਸ਼ਾਂ ਨੇ ਬਦਬੂ ਮਾਰਨ ਲੱਗਣਗੀਆਂ, ਮੁਰਦੇ ਹਾਣੀ ਸੜਹਾਣੀ ਫੈਲ ਜਾਵੇਗੀ। ਇਸ ਪ੍ਰਕਾਰ ਜਦੋਂ ਸੜਾਂਦ ਫੈਲ ਗਈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਥੇ ਤੇ ਪੂਰੇ ਸ਼ਹਿਰ ਵਿੱਚ ਫੈਲ ਜਾਣਗੀਆਂ, ਇਸ ਕਰਕੇ ਇਹਨਾਂ ਦੀਆਂ ਲਾਸ਼ਾਂ ਚੁੱਕ ਲੈਣ ਦਿੱਤੀਆਂ ਜਾਣ। ਸੰਤਾਂ ਨੇ ਪ੍ਰਵਾਨਗੀ ਦਿੱਤੀ ਹੈ, ਸਾਧ ਸੰਗਤ ਜੀ ਫਿਰ 300 ਭੰਗੀ ਸ਼ਹਿਰ ਚੋਂ ਇਕੱਠਾ ਕੀਤਾ ਗਿਆ, ਘੰਟੇ 2 ਘੰਟੇ ਦੇ ਅੰਦਰ ਸਾਰੀਆਂ ਫੌਜੀਆਂ ਦੀਆਂ ਲਾਸ਼ਾਂ ਚੁੱਕ ਲਈਆਂ ਗਈਆਂ। ਜਾਣਦੇ ਸਨ ਰਾਤ ਦੇ ਸਮੇਂ ਸਿੰਘ ਸੌਂ ਗਏ ਹੋਣਗੇ, ਕਿਉਂਕਿ ਫੌਜ ਨੂੰ ਪਤਾ ਸੀ, ਉਹਨਾਂ ਵਿੱਚ ਇਹ ਗੱਲ ਪ੍ਰਸਿੱਧ ਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਾਰੇ ਜਥੇ ਦੇ ਸਮੇਤ 2 ਵਜੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਸਿਮਰਨ ਭਜਨ ਬੰਦਗੀ ਕਰਦੇ ਨੇ, ਨਿਤਨੇਮ ਪਾਠ ਕਰਦੇ ਨੇ, ਤੇ ਜਿਨ੍ਹਾਂ ਨੇ 2 ਵਜੇ ਜਾਗਣਾ 10 ਵਜੇ ਤੇ ਸੌਂ ਹੀ ਜਾਂਦੇ ਹੋਣਗੇ। ਇਸ ਬਦ ਨੀਅਤ ਦੇ ਨਾਲ 10 ਵਜੇ ਰਾਤ ਨੂੰ ਹਮਲਾ ਕਰਵਾਇਆ ਸੀ, ਪਰ ਫੌਜ ਨੂੰ ਨਹੀਂ ਸੀ ਪਤਾ ਇਹਨਾਂ ਮੋਰਚਿਆਂ ਵਿੱਚ ਤੇ ਉਹ ਸਿੰਘ ਮੌਜੂਦ ਨੇ ਜਿਹੜੇ ਕੇਵਲ ਤਾਂ ਕੇਵਲ 1 ਘੰਟੇ ਦੇ ਵਿੱਚ ਥੋੜ੍ਹਾ ਜਿਹਾ ਆਰਾਮ, ਇਸ਼ਨਾਨ ਤੇ ਸਾਰੀ ਕਿਰਿਆ ਸੋਧ ਕੇ 23-23 ਘੰਟੇ ਲਗਾਤਾਰ ਸਿਮਰਨ ਕਰਨ ਵਾਲੇ ਨੇ। ਇੱਥੇ ਭਾਈ ਦਲਬੀਰ ਸਿੰਘ ਜੀ ਅਭਿਆਸੀ ਵਰਗੇ ਸ਼ਾਮਿਲ ਨੇ, ਜਿਹੜੇ 6 ਮਹੀਨਿਆਂ ਦੇ ਵਿੱਚ 1 ਸੈਕਿੰਡ ਵੀ ਜਿਨ੍ਹਾਂ ਨੇ ਸੌਕੇ ਨਹੀਂ ਦੇਖਿਆ, 8 ਪਹਿਰ 8 ਪਹਿਰ ਬੰਦਗੀ ਕਰਨ ਵਾਲੇ, ਹਰ ਵੇਲੇ ਸਿਮਰਨ ਕਰਨ ਵਾਲੇ ਮੌਜੂਦ ਨੇ।
ਸਾਧ ਸੰਗਤ ਜੀ ਹੰਕਾਰ ਵਿੱਚ ਅਗਿਆਨਤਾ ਮਨਮੁਖਤਾਈ ਦੀ ਨੀਂਦ ਵਿੱਚ ਸੌਣ ਵਾਲੇ ਇਹਨਾਂ ਸਤਿਗੁਰੂ ਜੀ ਦੇ ਮੁਰੀਦਾਂ ਦੀ ਸਾਰ ਕਿਵੇਂ ਜਾਣ ਸਕਦੇ ਸਨ। ਦਿਨ ਚੜ੍ਹਿਆ ਤੇ ਇਸ ਵੇਲੇ ਫਿਰ ਰਣਨੀਤੀ ਬਦਲੀ ਗਈ। ਕਹਿਣ ਲੱਗੇ ਐਵੇਂ ਪਰਿਕਰਮਾ ਵਿੱਚ ਫੌਜ ਭੇਜਦੇ ਰਹੇ, ਪਤਾ ਲੱਗਦਾ ਹੀ ਨਹੀਂ ਗੋਲੀ ਆਉਂਦੀ ਕਿੱਥੋਂ ਹੈ, ਫੌਜ ਮਰਵਾ ਨਾ ਬੈਠੀਏ। ਹੁਣ ਰਣਨੀਤੀ ਬਦਲੀ ਗਈ ਤੇ ਇਸ ਵੇਲੇ ਤਜਵੀਜ਼ ਇਹ ਬਣਾਈ ਗਈ 11 ਹੈਲੀਕਾਪਟਰ ਵਰਤੋਂ ਦੇ ਵਿੱਚ ਲਿਆਂਦੇ ਜਾਣ, ਜਿਹੜੇ ਵਿਸ਼ੇਸ਼ ਸਾਡੇ ਕਮਾਂਡੋਜ਼ ਵਿਸ਼ੇਸ਼ ਸਿਖਲਾਈ ਪ੍ਰਾਪਤ ਨੇ ਉਹਨਾਂ ਨੂੰ ਹੈਲੀਕਾਪਟਰਾਂ ਦੇ ਰਾਹੀਂ ਇਮਾਰਤਾਂ ਦੇ ਉੱਪਰ ਉਤਾਰਿਆ ਜਾਵੇ। ਛੋਟੀਆਂ ਮਸ਼ੀਨ ਗੰਨਾਂ ਉਹਨਾਂ ਨੂੰ ਗੋਲੀਆਂ ਚਲਾਉਣ ਵਾਸਤੇ ਦਿੱਤੀਆਂ ਜਾਣ, ਇੱਕ ਇੱਕ ਕਮਾਂਡੋ ਨੂੰ 50-50 ਗ੍ਰਨੇਡ ਦੇ ਕੇ ਛੱਤਾਂ 'ਤੇ ਤਾਰਿਆ ਜਾਵੇ। ਇਸ ਪ੍ਰਕਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਮਾਂਡਾਵਾਂ ਨੂੰ ਉਤਾਰ ਦੇਵਾਂਗੇ, ਛੱਤਾਂ ਦੇ ਵਿੱਚ ਮਗੋਰੇ ਕਰਕੇ ਹੈਂਡ ਗ੍ਰਨੇਡ ਅੰਦਰ ਸੁੱਟੇ ਜਾਣ। ਜਿਹੜੇ ਅੰਦਰ ਗੁਰੂ ਘਰ ਦੇ ਰਖਵਾਲੇ ਮਰਿਆਦਾ ਦੀ ਬਹਾਲੀ ਵਾਸਤੇ ਸੀਸ ਵਾਰਨ ਵਾਸਤੇ ਤਿਆਰ ਨੇ, ਉਹ ਥੱਲੇ ਵਾਲੀਆਂ ਇਮਾਰਤਾਂ ਵਿੱਚ ਆ ਜਾਣਗੇ ਜਾਂ ਸ਼ਹੀਦ ਹੋ ਜਾਣਗੇ। ਇਵੇਂ ਉੱਪਰਲੀਆਂ ਬਿਲਡਿੰਗਾਂ ਦੇ ਉੱਪਰ ਕਬਜ਼ਾ ਕਰ ਲਵਾਂਗੇ। ਜਦੋਂ ਉੱਪਰਲੀਆਂ ਬਿਲਡਿੰਗਾਂ ਫੌਜ ਦੇ ਕੋਲ ਆ ਗਈਆਂ, ਕਬਜ਼ੇ 'ਚ ਆ ਗਈਆਂ, ਫਿਰ ਥੱਲੇ ਵਾਲੀਆਂ ਬਿਲਡਿੰਗਾਂ 'ਤੇ ਕਬਜ਼ਾ ਕਰਨਾ ਸੌਖਾ ਹੋ ਜਾਵੇਗਾ। ਇਸ ਨੀਅਤ ਦੇ ਨਾਲ ਸਾਧ ਸੰਗਤ ਜੀ ਜਿਹੜੇ ਹੈਲੀਕਾਪਟਰ ਸਨ ਗਿਣਤੀ ਵਿੱਚ 11, ਉਹਨਾਂ ਨੂੰ ਕੰਮ 'ਤੇ ਲਾਇਆ ਗਿਆ। ਉਹਨਾਂ ਦੇ ਰਾਹੀਂ ਹੈਲੀਕਾਪਟਰਾਂ ਦੇ ਰਾਹੀਂ ਜਿਹੜੇ ਕਮਾਂਡੋਜ਼ ਸਨ ਵਿਸ਼ੇਸ਼ ਸਿਖਲਾਈ ਪ੍ਰਾਪਤ ਬਿਲਡਿੰਗਾਂ ਦੀਆਂ ਛੱਤਾਂ 'ਤੇ ਉਤਾਰੇ ਗਏ। ਜਦੋਂ ਇਸ ਪ੍ਰਕਾਰ 922 ਕਮਾਂਡੋਜ਼ ਉਤਾਰ ਦਿੱਤੇ ਗਏ ਤਾਂ ਬੜੇ ਖੁਸ਼ ਹੋਏ, ਕਹਿਣ ਲੱਗੇ ਹੁਣ ਤਾਂ ਛੱਤਾਂ ਵੀ ਸਾਡੀਆਂ, ਹੁਣ ਤੇ ਬਿਲਡਿੰਗਾਂ ਵੀ ਸਾਡੀਆਂ, ਛੱਤਾਂ 'ਤੇ ਆਣ ਚੜ੍ਹੀਆਂ ਕਬਜ਼ਾ ਕਰਾਂਗੇ। ਪਰ ਸਾਧ ਸੰਗਤ ਜੀ ਜਿੱਥੇ ਜੁਝਾਰੂਆਂ ਦੇ ਅਣ ਦਿਸੇ ਮੋਰਚੇ ਸਨ, ਉੱਥੋਂ ਫਿਰ ਅੰਧਾ ਧੁੰਦ ਫਾਇਰਿੰਗ ਆਈ, ਪਾਣੀ ਦੀਆਂ ਟੈਂਕੀਆਂ 'ਚੋਂ ਫਾਇਰਿੰਗ ਆਈ, ਜਿਹੜੇ ਰਾਮਗੜੀਏ ਬੁੰਗੇ ਸਨ ਉਹਨਾਂ ਤੋਂ ਫਾਇਰਿੰਗ ਹੋਈ। ਤਿੰਨ ਪਾਸਿਆਂ ਤੋਂ ਜਿਸ ਵੇਲੇ ਫਾਇਰਿੰਗ ਹੋਈ ਨਾ, ਇਹ ਜਿਹੜੇ ਬੁਲੇਟ ਪਰੂਫ ਜੈਕਟਾਂ ਪਾ ਕੇ 50-50 ਗ੍ਰਨੇਡ ਲੈ ਕੇ ਅਤੇ ਛੋਟੀਆਂ ਮਸ਼ੀਨ ਗੰਨਾਂ ਲੈ ਕਰਕੇ ਬੜੇ ਹੰਕਾਰ ਨਾਲ ਗਏ ਸਨ, ਹੁਣ ਬਿਲਡਿੰਗਾਂ ਸਾਡੀਆਂ ਹੋ ਗਈਆਂ, ਵਿਜੇਤਾ ਹੋ ਗਏ ਹਾਂ। ਸਾਧ ਸੰਗਤ ਜੀ ਚੀਕ ਚਿਹਾੜਾ ਪੈ ਗਿਆ, ਐਸਾ ਚੀਕ ਚਿਹਾੜਾ ਮਚਿਆ, ਫੌਜਾਂ ਘਬਰਾ ਗਈਆਂ, ਕਮਾਂਡੋਜ਼ ਘਬਰਾ ਗਏ, ਹੈਲੀਕਾਪਟਰ ਰੁਕ ਗਏ, ਅਫਸਰਾਂ ਦੇ ਦਿਲ ਜਿਹੜੇ ਸਨ ਉਹ ਦਹਿਲ ਗਏ, ਧੜਕਣਾਂ ਰੁਕ ਗਈਆਂ, ਸਾਹ ਰੁਕ ਗਏ। ਹੁਣ ਚੀਕਾਂ ਨੇ ਜਿਹੜੀਆਂ ਦਿਲ ਦਹਿਲਾਉਣ ਵਾਲੀਆਂ ਅਤੇ ਆਕਾਸ਼ ਪਾੜਨ ਵਾਲੀਆਂ ਨੇ, ਦੇਖਦੇ ਰਹੇ ਗੋਲੀ ਆਉਂਦੀ ਕਿੱਧਰੋਂ ਹੈ, ਪਰ ਕਮਾਂਡੋਜ਼ ਮਰਦੇ ਦਮ ਤੱਕ ਇਹ ਵੀ ਪਤਾ ਨਾ ਲਗਾ ਸਕੇ ਕਿ ਗੋਲੀ ਕਿੱਧਰੋਂ ਆ ਰਹੀ ਹੈ। ਇਸ ਪ੍ਰਕਾਰ ਜਿਹੜੇ ਕਮਾਂਡੋਜ਼ ਵੱਡੀ ਭਾਰੀ ਸਿਖਲਾਈ ਵਾਲੇ ਅਤੇ ਵੱਡੀ ਗਿਣਤੀ ਵਿੱਚ ਡੀਂਗਾ ਮਾਰਦੇ ਗਏ ਸਨ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਦੇ ਸ਼ੇਰਾਂ ਨੇ ਉਹ ਵੀ ਢੇਰ ਕਰਕੇ ਰੱਖ ਦਿੱਤੇ। ਕਵੀ ਜਨ ਲਿਖਦੇ ਨੇ 3 ਜੂਨ 84 ਨੂੰ ਫੌਜਾਂ ਸਨ ਸਰਕਾਰੀ ਆਈਆਂ, ਉਹਨਾਂ ਲੈ ਪੁਜੀਸ਼ਨਾਂ 'ਤੇ ਗੋਲੀਆਂ ਸਿੰਘਾਂ ਉੱਤੇ ਵਰਾਈਆਂ, ਸਤਿਗੁਰੂ ਜੀ ਦੇ ਸੂਰਮੇ ਜੂਝਦੇ ਨੇ, ਖਾ ਗੋਲੀਆਂ ਸੌ ਗਏ ਸਹੀ, ਜਿਉਂਦੇ ਮੁੜ ਵਾਪਸ ਨਾ ਆਏ। ਜਿਹੜੇ ਅੰਦਰ ਗਏ ਨਾ ਉਹ ਫਿਰ ਜਿਉਂਦੇ ਪਰਿਕਰਮਾ 'ਚੋਂ ਬਾਹਰ ਨਹੀਂ ਫੌਜੀ ਵਾਪਸ ਆਏ। ਐਸੇ ਸ਼ਹੀਦ ਸਿੰਘਾਂ ਸੂਰਮਿਆਂ ਨੂੰ ਪ੍ਰਣਾਮ, ਜਿਨ੍ਹਾਂ ਨੇ ਸੀਸ ਦੇ ਕੇ ਸਿਦਕ ਨਿਭਾਏ ਨੇ, ਗੁਰੂ ਘਰ ਦੀ ਮਰਿਆਦਾ ਦੇ ਵਿੱਚ ਜਿਉਂਦੇ ਜੀ ਫਰਕ ਨਾ ਪੈਣ ਦਿੱਤਾ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ। ਇਸ ਪ੍ਰਕਾਰ ਵਰਲਡ ਦੀ, ਪੂਰੀ ਦੁਨੀਆ ਦੀ, ਵਿਸ਼ਵ ਦੀ ਤੀਜੀ ਵੱਡੀ ਭਾਰੀ ਸ਼ਕਤੀ ਕਹੀ ਜਾਣ ਵਾਲੀ ਫੌਜ ਇੰਗਲੈਂਡ ਤੇ ਰੂਸ ਦੇ ਸਮੇਤ ਕਈ ਦੇਸ਼ਾਂ ਨੇ ਜਿਸ ਦਾ ਸਾਥ ਦਿੱਤਾ, ਰੂਸ ਦੀਆਂ ਬਣੀਆਂ ਹੋਈਆਂ ਬਖਤਰਬੰਦ ਗੱਡੀਆਂ ਲਿਆਂਦੀਆਂ। ਇਸੇ ਪ੍ਰਕਾਰ ਰੂਸ ਦੇ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਵਿਸ਼ੇਸ਼ ਕਮਾਂਡੋਜ਼ ਅੰਦਰ ਭੇਜ ਕੇ ਦੇਖ ਲਏ, ਪਰ ਫੌਜ ਨੂੰ ਮੂੰਹ ਦੀ ਖਾਣੀ ਪਈ। ਜਿਹੜੀ ਫੌਜ ਨੇ ਅੰਦਰ ਜਾਂਦੇ ਆਪਣੇ ਕਮਾਂਡੋਜ਼ ਨੂੰ ਅਤੇ ਆਪਣੇ ਸਿਪਾਹੀਆਂ ਨੂੰ, ਲੋਹ ਪੁਰਖਾਂ ਨੂੰ ਦੇਖ ਕੇ ਆਖਿਆ ਸੀ ਕਿ ਜਿੰਨੀ ਸ਼ਕਤੀ ਖੁੱਲ੍ਹ ਕੇ ਵਰਤਣ ਦੀ ਇਜਾਜ਼ਤ ਸਾਨੂੰ ਸਰਕਾਰ ਨੇ ਇੱਥੇ ਸਿੱਖਾਂ ਦੇ ਉੱਪਰ ਦਿੱਤੀ ਹੈ ਨਾ, ਕਿ ਜਿੰਨੀ ਸ਼ਕਤੀ ਵਰਤਣੀ ਹੈ ਵਰਤੋ, ਜਿੰਨਾ ਜ਼ੋਰ ਲਾਉਣਾ ਲਾ ਦਿਓ, ਜਿਹੜੀ ਵੀ ਜੁਗਤੀ ਵਰਤਣੀ ਹੈ ਵਰਤ ਦਿਓ, ਜਿਹੜੇ ਹਥਿਆਰ ਵਰਤਣੇ ਨੇ ਵਰਤ ਲਓ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਿੱਖਾਂ ਨੂੰ ਸ਼ਹੀਦ ਕਰਨਾ ਹੈ। ਜੇ ਇੰਨੀ ਸ਼ਕਤੀ ਵਰਤਣ ਦੀ ਆਗਿਆ ਭਾਰਤ ਸਰਕਾਰ ਸਾਨੂੰ ਬਾਕੀ ਦੇਸ਼ਾਂ ਵਾਸਤੇ ਦੇ ਦੇਵੇ ਨਾ, ਤੇ ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਥੋੜੇ ਸਮੇਂ ਵਿੱਚ ਭਾਰਤ ਵਿੱਚ ਮਿਲਾ ਦੇਵਾਂਗੇ। ਐਸੀਆਂ ਡੀਂਗਾਂ ਮਾਰਨ ਵਾਲੀ ਭਾਰਤੀ ਫੌਜ ਆਪਣੇ ਮੂੰਹੋਂ ਮੰਨਦੀ ਹੈ, ਕਹਿੰਦੇ ਜੀ 1962 ਦੇ ਵਿੱਚ ਪਹਿਲਾਂ ਚੀਨ ਤੋਂ ਹਾਰੇ ਸਾਂ, ਪਰ ਉਹ ਚੀਨ ਵੱਡਾ ਦੇਸ਼ ਸੀ,
ਉਹਨਾਂ ਦੇ ਕੋਲ ਵੱਡੇ ਭਾਰੀ ਭਾਰਤ ਦੇ ਨਾਲੋਂ ਚੰਗੇ ਤੇ ਮਜ਼ਬੂਤ ਆਧੁਨਿਕ ਹਥਿਆਰ ਸਨ, ਉਹਨਾਂ ਦੀ ਫੌਜ ਬੜੀ ਵੱਡੀ ਸੀ। ਤੇ ਦੂਸਰੀ ਵਾਰ ਭਾਰਤੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਖਵਾਲਿਆਂ ਦੇ ਅੱਗੇ ਹਾਰੀ ਹੈ। ਇਹ ਹਾਰ ਚੀਨ ਦੀ ਹਾਰ ਦੇ ਨਾਲੋਂ ਵੀ ਵੱਡੀ ਭਾਰੀ ਸ਼ਰਮਨਾਕ ਸੀ। ਆਪਣੇ ਹੀ ਦੇਸ਼ ਦੇ ਸਭ ਤੋਂ ਘੱਟ ਗਿਣਤੀ ਵਾਲੇ ਲੋਕਾਂ ਦੇ ਉੱਪਰ, ਧਾਰਮਿਕ ਲੋਕਾਂ ਦੇ ਉੱਪਰ, ਸਿੱਖਾਂ ਦੇ ਉੱਪਰ, ਧਾਰਮਿਕ ਸਥਾਨ ਦੇ ਉੱਪਰ ਹਮਲਾ ਕਰਕੇ ਮੁੱਠੀ ਭਰ ਸਿੱਖਾਂ ਦੇ ਕੋਲੋਂ ਭਾਰਤੀ ਫੌਜ ਨੂੰ ਵੱਡਾ ਭਾਰੀ ਨੁਕਸਾਨ, ਤੇ ਅੱਜ 3 ਜੂਨ ਵਾਲੇ ਦਿਨ ਵੱਡੀ ਭਾਰੀ ਹਾਰ ਹੋਈ ਹੈ, ਜਿਸ ਦੀਆਂ ਸਾਧ ਸੰਗਤ ਜੀ ਤਾਰਾਂ ਖੜਕ ਗਈਆਂ। ਦਿੱਲੀ ਤੱਕ ਵਾਇਰਲੈਸਾਂ ਜਾਂਦੀਆਂ ਨੇ, ਸੰਦੇਸ਼ੇ ਜਾਂਦੇ ਨੇ, ਸੁਨੇਹੇ ਜਾਂਦੇ ਨੇ, ਬੀਬੀ ਇੰਦਰਾ ਸਿੱਖਾਂ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਇਹ ਵੱਡੇ ਭਾਰੀ ਜੰਗਜੂ ਯੋਧੇ ਨੇ, ਇਹਨਾਂ ਨੇ ਸਾਡੇ ਹੌਸਲਿਆਂ ਨੂੰ ਪਸਤ ਕਰ ਦਿੱਤਾ, ਫੌਜਾਂ ਨੂੰ ਮਾਰ ਦਿੱਤਾ, ਇਹਨਾਂ ਨੇ ਚਮਕੌਰ ਦੀ ਗੜੀ ਦਾ ਨਜ਼ਾਰਾ ਅੱਜ ਸਾਨੂੰ ਵੀ ਦਿਖਾ ਦਿੱਤਾ। ਅੱਜ ਇਹ ਇਕੱਲੇ ਇਕੱਲੇ ਹਜ਼ਾਰਾਂ ਦੇ ਨਾਲ ਲੜਦੇ ਨੇ, ਨਿਰਭੈ ਹੋਏ ਜੈਕਾਰੇ ਛੱਡਦੇ ਨੇ, ਇਹਨਾਂ ਨੂੰ ਜਿੱਤਣਾ ਬੜਾ ਕਠਿਨ ਲੱਗਦਾ। ਇਵੇਂ ਫੌਜ ਦੇ ਅੰਦਰ ਭਗਦੜ ਮੱਚ ਗਈ, ਜੋ ਅੰਮ੍ਰਿਤਸਰ ਸਾਹਿਬ ਦੇ ਕੋਲ ਕੋਤਵਾਲੀ ਦੇ ਵਿੱਚ ਸਾਧ ਸੰਗਤ ਜੀ ਇਹਨਾਂ ਨੇ ਆਪਣਾ ਮੁੱਖ ਦਫ਼ਤਰ ਜਿਹੜਾ ਸੀ ਬਣਾਇਆ ਸੀ, ਜਿੱਥੇ ਸਾਰੀ ਫੌਜ ਦੀ ਕਾਰਵਾਈ ਦੇ ਉੱਪਰ ਨਿਗਰਾਨੀ ਰੱਖੀ ਜਾ ਸਕੇ। ਇਸੇ ਪ੍ਰਕਾਰ ਯੁੱਧ ਨੀਤੀ ਜਿਹੜੀ ਇਹ ਵਿਚਾਰ ਕੇ ਅਗਲੀ ਰਣਨੀਤੀ ਫੌਜੀਆਂ ਨੂੰ ਦਿੱਤੀ ਜਾ ਸਕੇ, ਜਿੱਥੇ ਬਾਰ ਬਾਰ ਇਹਨਾਂ ਨੂੰ ਰਣਨੀਤੀ ਬਦਲਣੀ ਪਈ, ਉੱਧਰ ਦਿੱਲੀ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ। ਇਸੇ ਪ੍ਰਕਾਰ ਉਪ ਰੱਖਿਆ ਮੰਤਰੀ ਅਤੇ ਹੋਰ ਵਿਸ਼ੇਸ਼ ਆਫਿਸਰ ਰਾਜੀਵ ਗਾਂਧੀ ਦਾ ਸਾਥ ਦਿੰਦੇ ਸਨ, ਤੇ ਦਿੱਲੀ ਵਿੱਚ ਬੈਠਾ ਹੋਇਆ ਕੰਟਰੋਲ ਰੂਮ ਦੇ ਰਾਹੀਂ ਰਾਜੀਵ ਗਾਂਧੀ ਖੁਦ ਸਾਰੀ ਇਸ ਜੰਗ ਦੇ ਉੱਪਰ ਨਜ਼ਰ ਰੱਖ ਰਿਹਾ ਸੀ। ਸੁਨੇਹੇ ਪਹੁੰਚ ਗਏ, ਰਾਜੀਵ ਗਾਂਧੀ ਜੀ ਅਸੀਂ ਤਾਂ ਥੋੜੇ ਜਿਹੇ ਮੁੱਠੀ ਭਰ ਯੋਧੇ ਸਮਝਦੇ ਸਾਂ, ਇਹ ਬੱਬਰ ਸ਼ੇਰ ਨੇ, ਬੱਬਰ ਸ਼ੇਰ ਤੇ ਇੱਕ ਹੀ ਮਾਣ ਨਹੀਂ ਹੁੰਦਾ, ਪਰ ਇੱਥੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਬਰ ਸ਼ੇਰਾਂ ਦੀ ਫੌਜ ਹੈ, ਜਿਵੇਂ ਅਸੀਂ ਸੋਚ ਕੇ ਆਏ ਸਾਂ ਉਵੇਂ ਇਹਨਾਂ ਨੂੰ ਜਿੱਤ ਲੈਣਾ ਸੌਖਾ ਨਹੀਂ। ਇਹ ਵੱਡੇ ਭਾਰੀ ਜੰਗਜੂ ਯੋਧੇ ਨੇ, ਇਹਨਾਂ ਨੇ ਤੇ ਸਾਡੀ ਲੋਹ ਫੌਜ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੱਤਾ। ਇਸ ਪ੍ਰਕਾਰ ਤਿਲ ਮਿਲਾਏ ਨੇ, ਘਬਰਾਏ ਨੇ, ਤੇ ਘਬਰਾਹਟ ਦੇ ਸਹਿਰ ਦਿੱਲੀ ਤੱਕ ਪੁਕਾਰਾਂ ਕਰਦੇ ਨੇ ਕਿ ਅੱਜ ਵੀ ਸਾਡੀ ਵੱਡੀ ਭਾਰੀ ਹਾਰ ਹੋਈ ਹੈ ਤੇ ਸਿੱਖ ਜੰਗਜੂਆਂ ਦੀ ਜਿੱਤ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਦੇ ਦਿਨ ਗੋਲੀਬਾਰੀ ਹੋਈ ਹੈ, ਜਿਹੜੇ ਜਿਹੜੇ ਹੱਥ ਕੰਡੇ ਸਰਕਾਰਾਂ ਅਪਣਾ ਸਕਦੀਆਂ ਸਨ, ਸਾਮ ਦਾਮ ਦੰਡ ਭੇਦ ਸਾਰੇ ਮਹਾਂਪੁਰਖਾਂ ਦੇ ਉੱਪਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੇ ਵਾਲਿਆਂ ਦੇ ਉੱਪਰ ਅਮੜਾ ਕੇ ਦੇਖ ਲਏ, ਆਪ ਜੀ ਦੇ ਸਾਥੀ ਯੋਧਿਆਂ ਦੇ ਉੱਪਰ ਇਹ ਸਾਰੇ ਹੱਥ ਕੰਡੇ ਵਰਤ ਕੇ ਦੇਖ ਲਏ, ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਤੋਂ, ਗੁਰਦੁਆਰਾ ਲੰਗਰ ਸਾਹਿਬ ਤੋਂ ਜਿਹੜਾ ਕਾਰ ਸੇਵਾ ਵਾਲੇ ਸਿੰਘਾਂ ਦਾ ਜਥਾ ਗਿਆ ਸੀ, ਉਹ ਵੀ ਸਾਧ ਸੰਗਤ ਜੀ ਜੰਗਜੂਆਂ ਯੋਧਿਆਂ ਦੇ ਵਿੱਚ ਸ਼ਾਮਲ ਹੈ। ਇੱਕ ਪਾਸੇ ਭਾਰਤੀ ਫੌਜ ਹੈ, ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਤੇ ਟਕਸਾਲ ਦੇ ਸਿੰਘ ਨੇ, ਅਖੰਡ ਕੀਰਤਨੀ ਜਥੇ ਦੇ ਜੁਝਾਰੂ ਸਿੰਘ ਨੇ, ਕਾਰ ਸੇਵਾ ਵਾਲੇ ਸਿੰਘ ਨੇ, ਇਸੇ ਪ੍ਰਕਾਰ ਸਾਧ ਸੰਗਤ ਜੀ ਗ੍ਰਸਤੀ ਸਿੰਘ ਗੁਰੂ ਘਰ ਦੇ ਰਖਵਾਲੇ ਹੋ ਕਰਕੇ ਸਿਰਾਂ ਤੇ ਖੱਫੜ ਬੰਨ ਕੇ ਹਥਿਆਰ ਫੜ ਕਰਕੇ ਦੁਸ਼ਮਣਾਂ ਦੇ ਨਾਲ ਜੂਝ ਰਹੇ ਨੇ। ਇਹਨਾਂ ਗੁਰੂ ਕੇ ਜੁਝਾਰੂ ਲਾਲਾ ਨੇ ਸਾਧ ਸੰਗਤ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਤੇ ਤਿੰਨਾਂ ਦੇ ਮੁੱਠੀ ਭਰ ਯੋਧਿਆਂ ਨੇ ਅੱਜ ਦੇ ਦਿਨ ਵੀ ਸਰਕਾਰ ਦੀਆਂ ਗੋਡਣੀਆਂ ਲਵਾ ਦਿੱਤੀਆਂ, ਅੱਜ ਦੇ ਦਿਨ ਵੀ ਸਰਕਾਰ ਦੀ ਵੱਡੀ ਭਾਰੀ ਹਾਰ ਹੋਈ ਤੇ ਸਿੱਖ ਯੋਧੇ ਚੜ੍ਹਦੀ ਕਲਾ ਦੇ ਵਿੱਚ ਗੱਜਦੇ ਰਹੇ ਤੇ ਸਦਾ ਗੱਜਦੇ ਰਹਿਣਗੇ। ਸਾਧ ਸੰਗਤ ਜੀ, ਇਸ ਪ੍ਰਕਾਰ ਅੱਜ ਦਾ ਜਿਹੜਾ ਜੰਗ ਦਾ ਸਾਰਾ ਕਾਰਨਾਮਾ ਸੀ ਸਾਰਾ ਦਿਨ ਵਾਪਰਦਾ ਰਿਹਾ, ਤੇ ਸਿੱਖ ਕੌਮ ਦੇ ਅੱਗੇ ਕੁਛ ਬੇਨਤੀਆਂ ਨੇ। ਅੱਜ ਨਾ ਜੀ ਗੁਰੂ ਘਰਾਂ ਦੇ ਅੰਦਰ ਕੁਝ ਥਾਵਾਂ ਤੇ ਪ੍ਰੋਗਰਾਮ ਉਲੀਕ ਲਏ ਗਏ ਨੇ ਕਿ 6 ਜੂਨ ਨੂੰ ਗੁਰੂ ਘਰ ਦੇ ਅੰਦਰ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ। ਸਾਧ ਸੰਗਤ ਜੀ, ਇਹ ਸਿੱਖਾਂ ਦੀ ਰੀਤੀ ਨਹੀਂ, ਤੇ ਸਾਰਿਆਂ ਸਿੱਖਾਂ ਨੂੰ ਬੇਨਤੀ ਹੈ ਆਪਣੇ ਗੁਰੂ ਘਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਭੁੱਲ ਕੇ ਵੀ ਇਹ ਕੁਰੀਤੀ ਕਦੇ ਨਾ ਕਰਿਓ ਤੇ ਨਾ ਕਿਸੇ ਨੂੰ ਕਰਨ ਦਿਓ। ਇਹ ਯੋਧਿਆਂ ਦੀ ਕੌਮ ਹੈ, ਇਹ ਸੋਗ ਵਿੱਚ ਡੁੱਬ ਜਾਣ ਵਾਲਿਆਂ ਦੀ ਕੌਮ ਨਹੀਂ, ਇਹ ਮੁਰਦਾ ਹਾਣੀ ਮੁੱਖ ਦੇ ਉੱਪਰ ਛਾ ਜਾਵੇ ਐਸੀ ਕੌਮ ਨਹੀਂ, ਇਹ ਐਸੇ ਯੋਧਿਆਂ ਦੀ ਕੌਮ ਹੈ। ਚਮਕੌਰ ਦੀ ਗੜੀ ਚੋਂ ਕੱਲਾ ਕੱਲਾ ਯੋਧਾ ਲੜਨ ਵਾਸਤੇ ਜਾਂਦਾ ਹੈ, ਲੱਖਾਂ ਦੇ ਨਾਲ ਲੜਦਾ ਤੇ ਤਾਂ ਵੀ ਜੈਕਾਰੇ ਗਜਾਉਂਦਾ ਹੈ।
ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਤਿੰਨਾਂ ਦੇ ਲਖਤੇ ਜ਼ਿਗਰ ਨੂਰੇ ਨਜ਼ਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਨੇ ਸਿੱਖ ਸ਼ਹੀਦ ਹੁੰਦਾ ਤੇ ਸਤਿਗੁਰੂ ਜੀ ਇੱਕ ਜਗਾਰਾ ਗਜਾਉਂਦੇ ਨੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤਿੰਨਾਂ ਦੀ ਸ਼ਹਾਦਤ ਤੇ ਸਤਿਗੁਰੂ ਜੀ ਪੰਜ ਪੰਜ ਜਕਾਰੇ ਗਜਾਉਂਦੇ ਨੇ ਇਹ ਚੜ੍ਹਦੀ ਕਲਾ ਦੀ ਪ੍ਰਤੀਕ ਕੌਮ ਹੈ ਇਹ ਜੰਗਜੂਆ ਦੀ ਕੌਮ ਹੈ ਚੜ੍ਹਦੀ ਕਲਾ ਵਿੱਚ ਸੀ ਹੈ ਤੇ ਰਵੇਗੀ ਇਹ ਮੁਰਦੇ ਹਾਣੀ ਦਾ ਸੰਕੇਤ ਇਸੇ ਪ੍ਰਕਾਰ ਸ਼ੋਕ ਵਿੱਚ ਡੁੱਬ ਜਾਣ ਦਾ ਸੰਕੇਤ ਇਹ ਮੌਨ ਧਾਰਨ ਗੁਰੂ ਕੇ ਸਿੱਖ ਨਹੀਂ ਕਰਦੇ ਇਹ ਤਾਂ ਗੱਜ ਕੇ ਜੈਕਾਰੇ ਹੀ ਗਜਾਉਂਦੇ ਨੇ ਮੀਰ ਮਨੂ ਨੇ ਬਹੁਤਾ ਜ਼ੁਲਮ ਕੀਤਾ ਨਾ ਸਿੱਖਾਂ ਨੇ ਮੌਨ ਧਾਰਨ ਨਹੀਂ ਕੀਤਾ ਤਾਂ ਵੀ ਬਚਨ ਕੀਤਾ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਇਹ ਕੌਮ ਕਦੇ ਚੁੱਪ ਧਾਰਨ ਨਹੀਂ ਕਰਦੀ ਇਹ ਮੌਨ ਧਾਰਨ ਕਰਨ ਵਾਲੀ ਕੌਮ ਹੀ ਨਹੀਂ ਸਾਧ ਸੰਗਤ ਜੀ ਜਿਸ ਵੇਲੇ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਨਾ ਪੰਜਾਬ ਦੀ ਧਰਤੀ ਤੋਂ ਸਿੱਖ ਖਤਮ ਕਰ ਦਿੱਤੇ ਨੇ ਸਿੱਖਾਂ ਨੇ ਮੌਨ ਨਹੀਂ ਧਾਰਨ ਕੀਤਾ ਗਿਣਤੀ ਵਿੱਚ ਕੇਵਲ ਤਾਂ ਕੇਵਲ ਦੋ ਸਨ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਆਪ ਸੜਕ ਤੇ ਨਾਕਾ ਲਾ ਕੇ ਟੈਕਸ ਉਗਰਾਉਣਾ ਸ਼ੁਰੂ ਕਰ ਦਿੱਤਾ ਐਲਾਨ ਕਰ ਦਿੱਤਾ ਖਾਲਸੇ ਦਾ ਰਾਜ ਹੋ ਗਿਆ ਤੇ ਖਾਲਸਾ ਟੈਕਸ ਉਗਰਾ ਰਿਹਾ ਰਾਹਗੀਰਾਂ ਨੂੰ ਸੁਨੇਹੇ ਦਿੱਤੇ ਜਾਓ ਜਾ ਕੇ ਕਹਿ ਦਿਓ ਲਾਹੌਰ ਵਿੱਚ ਜ਼ਕਰੀਆ ਖਾਨ ਨੂੰ ਖਾਲਸੇ ਨੇ ਆਪਣੇ ਰਾਜ ਦਾ ਝੰਡਾ ਝੁਲਾ ਲਿਆ ਸਿੱਖ ਰਾਜ ਸਥਾਪਿਤ ਕਰ ਲਿਆ ਕੋਈ ਡਰਦਾ ਸੁਨੇਹਾ ਨਹੀਂ ਦਿੰਦਾ ਆਪ ਚਿੱਠੀ ਲਿਖ ਕੇ ਲਾਹੌਰ ਭੇਜੀਏ ਸੁਣ ਸਰਕਾਰੇ ਨੀ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆ ਇਹ ਤੇ ਦੋ ਸਿੱਖ ਵੀ ਜਿਉਂਦੇ ਹੋਣ ਤੇ ਰਾਜ ਸਥਾਪਿਤ ਕਰ ਦਿੰਦੇ ਨੇ ਅੱਜ ਤੇ ਸਾਡੀ ਗਿਣਤੀ 2 ਕਰੋੜ ਹੈ ਅੱਜ ਮੌਨ ਕਿਵੇਂ ਧਾਰਨ ਕਰ ਲਈਏ ਕੌਮ ਚੜ੍ਹਦੀ ਕਲਾ ਦੀ ਪ੍ਰਤੀਕ ਸੀ ਹੈ ਅਤੇ ਸਦਾ ਰਵੇਗੀ ਸਿੱਖ ਯੋਧੇ 1984 ਵਿੱਚ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨੇ ਘੇਰਾ ਪਾਇਆ ਸਿਰਾਂ ਦੇ ਉੱਪਰ ਖਫੜ ਬੰਨੇ ਨੇ ਗੱਜ ਕੇ ਜੈਕਾਰੇ ਗਜਾਉਂਦੇ ਨੇ ਜਾਉ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਜਿਹੜਾ ਖਾਲਸਾ ਪ੍ਰਗਟ ਹੀ ਮੌਤ ਨੂੰ ਮਾਰ ਕੇ ਹੋਇਆ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ 5 ਸਿੱਖਾਂ ਦੇ ਅਸੀਸ ਕੱਟੇ ਨੇ ਨਾ ਫਿਰ ਅੰਮ੍ਰਿਤ ਮੁਖ ਵਿੱਚ ਪਾ ਕੇ ਸੁਰਜੀਤ ਕੀਤਾ ਮੁਰਦਿਆਂ ਨੂੰ ਜਿਉਂਦੇ ਕਰਕੇ ਮੌਤ ਨੂੰ ਜਿੱਤ ਲਿਆ ਜਿਹੜਾ ਖਾਲਸਾ ਮੌਤ ਡੈਣ ਦੇ ਦੰਦ ਭੰਨ ਕੇ ਮੌਤ ਨੂੰ ਮਾਰ ਕੇ ਪ੍ਰਗਟ ਹੋਇਆ ਉਹਨਾਂ ਯੋਧਿਆਂ ਦੀਆਂ ਸ਼ਹਾਦਤਾਂ ਤੇ ਮੌਨ ਧਾਰਨ ਕਰਨਾ ਉਹਨਾਂ ਸ਼ਹੀਦਾਂ ਦੀ ਵੱਡੀ ਭਾਰੀ ਨਿਰਾਦਰੀ ਹੈ ਭੁੱਲ ਕੇ ਵੀ ਨਾ ਇਹ ਨਿਰਾਦਰੀ ਕਰਿਓ ਤੇ ਨਾ ਕਿਸੇ ਨੂੰ ਕਰਨ ਦਿਓ ਖਾਲਸਾ ਚੜ੍ਹਦੀ ਕਲਾ ਵਿੱਚ ਸੀ ਹੈ ਤੇ ਸਦਾ ਰਵੇਗਾ ਖਾਲਸੇ ਤੇ ਸਾਧ ਸੰਗਤ ਜੀ ਪੈਰਾਂ ਵਿੱਚ ਬੇੜੀਆਂ ਹੱਥਾਂ ਵਿੱਚ ਹੱਥ ਕੜੀਆਂ ਅਦਾਲਤਾਂ ਵਿੱਚ ਪੇਸ਼ ਕੀਤੇ ਹੁੰਦੇ ਨੇ ਤੇ ਬੇੜੀਆਂ ਵਿੱਚ ਜਕੜੇ ਹੋਏ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਨੇ ਤੇ ਐਸੀ ਜੰਗਜੂ ਕੌਮ ਦੇ ਯੋਧਿਆਂ ਵਾਸਤੇ ਮੌਨ ਧਾਰਨ ਕਰਨਾ ਐਸੀ ਕੁਰੈਤ ਐਸੀ ਖੋਟੀ ਰੀਤੀ ਗੁਰੂ ਕੇ ਸਿੱਖਾਂ ਨੇ ਭੁੱਲ ਕੇ ਵੀ ਨਹੀਂ ਕਰਨੀ ਤੇ ਗੁਰੂ ਘਰਾਂ ਵਿੱਚ ਇਹ ਵੱਡੀ ਭਾਰੀ ਮਨਮਤ ਨਾ ਕਰਨੀ ਹੈ ਤੇ ਨਾ ਕਰਨ ਦੇਣੀ ਹੈ ਇਹ ਬੇਨਤੀਆਂ ਸਾਰਿਆਂ ਸਿੱਖਾਂ ਨੇ ਸਾਰੀਆਂ ਮਾਈਆਂ ਸਾਰਿਆਂ ਭਾਈਆਂ ਨੇ ਸਾਰੀ ਸਿੱਖ ਕੌਮ ਨੇ ਪ੍ਰਵਾਨ ਕਰਨੀਆਂ ਜੀ ਗਰੀਬ ਨਿਵਾਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਜੋ ਅਕਾਲ ਪੁਰਖ ਦਾ ਪੰਥ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਐਸੀ ਪਰਮਾਤਮਾ ਦੀ ਫੌਜ ਪਰਮਾਤਮਾ ਦੀ ਮੌਜ ਦੇ ਨਾਲ ਪ੍ਰਗਟ ਹੋਣ ਵਾਲੀ ਜਿਸ ਦੇ ਵਿੱਚੋਂ ਅੱਜ ਦਿਨ ਜੋੜਿਆ ਯੋਧਿਆਂ ਨੇ ਜੁਝਾਰੂਆਂ ਨੇ ਤੇ ਤੀਜੇ ਘੱਲੂਘਾਰੇ ਦੇ ਅੰਦਰ ਸ਼ਹਾਦਤਾਂ ਪਾਈਆਂ ਨੇ ਉਹਨਾਂ ਸਾਰਿਆਂ ਯੋਧਿਆਂ ਨੂੰ ਸਿੰਘਾਂ ਨੂੰ ਸਿੰਘਣੀਆਂ ਨੂੰ ਭੁਝੰਗੀਆਂ ਨੂੰ ਭੁਝੰਗਣਾਂ ਨੂੰ ਤਿੰਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਜੁਹਾਰ ਨਮਸਕਾਰ ਰਹਿੰਦੇ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ।

ਸਤਿਗੁਰ ਦੇਵ ਪਿਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਿਰਲੇਖ ਲਿਖਿਆ ਉਹ ਸਾਰੰਗ ਰਾਰੇ ਤੇ ਟਿੱਪੀ ਨਹੀਂ ਰਾਰਾ ਮੁਕਤਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 27 ਕਥਾ ਸੰਪੂਰਨ ਕੀਤੀਆਂ। ਇੱਕ ਕਥਾ ਸੰਪੂਰਨ ਉਹਨਾਂ ਦੀ ਰਿਕਾਰਡਡ ਮਿਲ ਜਾਂਦੀ ਹੈ, ਜਿਹੜੀ ਸਾਧ ਸੰਗਤ ਜੀ ਪਹਿਲਾਂ DVD ਦੇ ਰੂਪ ਵਿੱਚ ਮਿਲਦੀ ਸੀ, ਹੁਣ gurmatvichar.com ਤੇ ਹੋਰ ਸਾਈਟਾਂ ਦੇ ਉੱਪਰ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਮੌਜੂਦ ਹੈ। ਉਸ ਕਥਾ ਦੇ ਵਿੱਚ ਸੁਣਿਆ ਜਾਵੇ ਜਿਨ੍ਹਾਂ ਮਹਾਂਪੁਰਖਾਂ ਨੇ ਆਪ 20 ਵਾਰ ਗੁਰਬਾਣੀ ਦੀ ਸੰਥਿਆ ਕੀਤੀ ਤੇ ਮੂੰਹ ਜ਼ਬਾਨੀ ਚੌਕੜਾ ਲਗਾ ਕਰਕੇ ਬੈਠ ਜਾਣਾ ਤੇ ਮੂੰਹ ਜ਼ਬਾਨੀ ਗੁਰਬਾਣੀ ਦੀ ਪੋਥੀ ਦੀ ਪੋਥੀ ਦੇ ਦਰਸ਼ਨ ਕੀਤੇ ਤੋਂ ਬਿਨਾਂ, ਪ੍ਰਕਾਸ਼ ਕੀਤੇ ਤੋਂ ਬਿਨਾਂ ਸੰਥਿਆ ਕਰਵਾਉਂਦੇ ਸਨ, ਕਦੇ ਲਗ ਮਾਤਰ ਦਾ ਫਰਕ ਨਹੀਂ ਸੀ ਪੈਣ ਦਿੱਤਾ। ਜੇ ਵਿਰਾਜੇ ਹੋਏ ਸੁਪਨੇ ਵਿੱਚ ਵੀ ਗੁਰਬਾਣੀ ਪੜ੍ਹੀ ਜਾਇਆ ਕਰਦੇ ਸਨ, ਕਦੇ ਲਗ ਮਾਤਰ ਦਾ ਫਰਕ ਨਹੀਂ ਸੀ ਪਿਆ। ਐਸੇ ਅਭਿਆਸੀ ਮਹਾਂਪੁਰਖ ਜੋ ਗੁਰਬਾਣੀ ਦੀ ਕਥਾ ਕੀਤੀ ਹੈ ਸਾਧ ਸੰਗਤ ਜੀ, ਉਸ ਦੇ ਵਿੱਚ ਵੀ ਆਪ ਜੀ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਤੇ ਹੋਰ ਸਿੰਘਾਂ ਨੇ ਜਿਹੜਾ ਪਾਠ ਕੀਤਾ ਨਾ, ਇਸ ਦਾ ਪਾਠ ਸਾਰੰਗ ਮਹੱਲਾ ਪੰਜਵਾਂ ਹੀ ਕੀਤਾ ਹੈ। ਅਰਥ ਇਸ ਦਾ ਸਾਰੰਗ ਹੀ ਬਣੇਗਾ, ਪਰ ਜਿਹੜਾ ਪਾਠ ਸ਼ੁੱਧ ਹੈ ਉਹ ਸਾਰੰਗ ਹੈ। ਜਿੱਥੇ ਟਿੱਪੀ ਤੋਂ ਬਿਨਾਂ ਆਵੇ ਉੱਥੇ ਸਾਰੰਗ ਪੜ੍ਹਨਾ, ਜਿੱਥੇ ਟਿੱਪੀ ਦੇ ਨਾਲ ਆਵੇ ਉਹ ਸਾਰੰਗ ਪੜ੍ਹਨਾ। ਜਿਹੜਾ ਭੇਦ ਸਤਿਗੁਰੂ ਜੀ ਨੇ ਆਪ ਰੱਖਿਆ ਉਸੇ ਭੇਦ ਦੇ ਸਹਿਤ ਇਹ ਪਾਠ ਪੜ੍ਹਨਾ ਹੈ। ਸੋ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼

ਇਹ ਮਨ ਦੇ ਸੋਗ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਸਾਡੇ ਕਿਵੇਂ ਮਿਟ ਜਾਣ। ਮਹਾਰਾਜ, ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ, ਸਰੀਰ ਵੀ ਰੋਗੀ ਤੇ ਮਨ ਵੀ ਰੋਗੀ। ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ ਜਿਹੜੇ ਨੇ, ਇਹ ਵੱਡੇ ਭਾਰੀ ਰੋਗ ਲੱਗੇ ਨੇ। ਤਾਂ ਸਰੀਰ ਦੇ ਰੋਗਾਂ ਦਾ ਤਾਂ ਅੰਤ ਹੀ ਨਹੀਂ। ਇੱਕ ਰੋਗ ਹਟਦਾ ਦੂਜਾ ਲੱਗ ਜਾਂਦਾ, ਦੂਜਾ ਹਟਦਾ ਤੀਜਾ ਲੱਗ ਜਾਂਦਾ, ਤੀਜੇ ਤੋਂ ਪਹਿਲਾਂ ਚੌਥਾ ਤੇ ਪੰਜਵਾਂ ਲੱਗ ਜਾਂਦਾ। ਅੱਜ ਵੀ ਤੇ ਹਾਲ ਇਹੀ ਹੋਈ ਹੈ ਨਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਨਾ ਕੋਈ ਤਨ ਦਾ ਰੋਗ, ਨਾ ਕੋਈ ਮਨ ਦਾ ਰੋਗ, ਨਾ ਤ੍ਰੈਗੁਣ ਆਤਮਿਕ ਮਾਇਆ ਦਾ ਰੋਗ, ਸਤਿਗੁਰੂ ਜੀ ਰੋਗਾਂ ਤੋਂ ਰਹਿਤ ਨੇ। ਬਾਕੀ ਸਾਰੀ ਸ੍ਰਿਸ਼ਟੀ ਰੋਗਾਂ ਦੇ ਅਧੀਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਰੋਗ ਕਿਵੇਂ ਮਿਟ ਜਾਣ, ਕਿਰਪਾਲਤਾ ਕਰਕੇ ਉਪਦੇਸ਼ ਦਿਓ। ਤੇ ਹਜ਼ੂਰ ਫਰਮਾ

0: ਜੋ ਆਨੰਦਦਾਇਕ ਪਰਮੇਸ਼ਰ ਜੀ ਦੇ ਗੁਣ ਨੇ ਨਾ, ਉਹਨਾਂ ਆਨੰਦਦਾਇਕ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਦਾ ਹੀ ਗਾਉਂਦੇ ਰਹੋ।
1: ਰੋਗ ਸੋਗ ਤੇਰੇ ਮਿਟਹਿ ਸਗਲ ਅਘ।
0: ਮਹਾਰਾਜ, ਜਦੋਂ ਇਵੇਂ ਮਨ ਕਰਕੇ ਗੁਣ ਗਾਉਂਦੇ ਰਵਾਂਗੇ ਫਿਰ ਇਸ ਦਾ ਫਲ ਕੀ ਮਿਲੇਗਾ? ਹਜ਼ੂਰ ਬਚਨ ਕਰਦੇ ਨੇ ਰੋਗ, ਤਨ ਦੇ ਸਾਰੇ ਰੋਗ ਵੀ ਮਿਟ ਜਾਣਗੇ। ਸਾਧ ਸੰਗਤ ਜੀ, ਕੈਂਸਰ ਤੱਕ ਦੇ ਭਿਆਨਕ ਰੋਗ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ ਦੇ ਨਾਲ ਮਿਟ ਜਾਂਦੇ ਨੇ। ਰੋਗ ਲੱਗਦੇ ਹੀ ਉਦੋਂ ਨੇ ਜਦੋਂ ਪਰਮੇਸ਼ਰ ਜੀ ਦਾ ਨਾਮ ਸਿਮਰਨ ਭੁੱਲ ਜਾਂਦਾ ਹੈ, ਤੇ ਜਦੋਂ ਨਾਮ ਸਿਮਰਨ ਕੀਤਾ ਜਾਵੇ ਕਿੰਨੇ ਹੀ ਰੋਗ ਕੱਟੇ ਜਾਂਦੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਜਗਤਾਰ ਸਿੰਘ ਨਾਮ ਦਾ ਇੱਕ ਸਿੰਘ ਗੁਰੂ ਘਰ ਦੇ ਅੰਦਰ ਸੇਵਾ ਕਰਿਆ ਕਰਦਾ ਸੀ। ਗੁਰੂ ਘਰ ਦੇ ਅੰਦਰ ਕੁੰਭ ਜਲ ਦਾ ਭਰ ਕੇ ਰੱਖਿਆ ਹੋਇਆ। ਬੁਖਾਰ ਹੋਣਾ, ਸਿਰ ਪੀੜ ਹੋਣੀ, ਜ਼ੁਕਾਮ ਹੋਣਾ, ਖਾਂਸੀ ਹੋਣੀ, ਕੋਈ ਵੀ ਰੋਗ ਹੋਣਾ ਨਾ, ਤੇ ਅਰਦਾਸ ਕਰਕੇ ਉਹ ਕੁੰਭ ਦਾ ਜਲ ਛਕ ਲੈਣਾ, ਤੇ ਸਾਧ ਸੰਗਤ ਜੀ ਜਿਵੇਂ ਜਲ ਛਕਣਾ ਰੋਗ ਮਿਟ ਜਾਇਆ ਕਰਦਾ ਸੀ। ਕੋਈ ਭਰੋਸਾ ਤੇ ਰੱਖੇ, ਨਿਸ਼ਚਾ ਤੇ ਰੱਖੇ, ਗੁਰਬਾਣੀ ਪੜ੍ਹਨੇ ਦੇ ਨਾਲ ਜਲ ਵੀ ਅੰਮ੍ਰਿਤ ਰੂਪ ਹੋ ਜਾਂਦਾ, ਹਰ ਕੀ ਪੌੜੀ ਤੋਂ ਚੂਲਾ ਐਵੇਂ ਤੇ ਨਹੀਂ ਲਿਆ ਜਾਂਦਾ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਖਦੇ ਲਾਗੇ ਜਲ ਦਾ ਚੂਲਾ ਐਵੇਂ ਤੇ ਨਹੀਂ ਦਿੱਤਾ ਜਾਂਦਾ, ਕਿੰਨੇ ਰੋਗ ਕੱਟੇ ਜਾਂਦੇ ਨੇ। ਇਸੇ ਪ੍ਰਕਾਰ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕਿੰਨਿਆਂ ਦੇ ਕਿੰਨੇ ਰੋਗ ਮਿਟੇ ਸੀ, ਮਿਟ ਰਹੇ ਨੇ ਤੇ ਮਿਟਦੇ ਰਹਿਣਗੇ। ਹਜ਼ੂਰ ਬਚਨ ਕਰਦੇ ਨੇ, ਜਦੋਂ ਮਨ ਦੇ ਪਿਆਰ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਵੋਗੇ ਨਾ, ਤੇ ਜਿਹੜੇ ਰੋਗ ਨੇ ਮਿਟੇ ਸਗਲ ਸਾਰੇ ਮਿਟ ਜਾਣਗੇ ਸਰੀਰ ਦੇ। ਜਿਹੜੇ ਮਨ ਦੇ ਸੋਗ ਨੇ, ਮਨ ਚਿੰਤਾ ਦੇ ਸਹਿਤ ਹੋਇਆ ਰਹਿੰਦਾ ਹੈ, ਇਹ ਚਿੰਤਾਵਾਂ ਵੀ ਮਿਟ ਜਾਣਗੀਆਂ ਤੇ ਮਨ ਦੇ ਵਿਕਾਰ ਵੀ ਮਿਟ ਜਾਣਗੇ। ਤੇਰੇ ਮਿਟੇ ਸਗਲ ਅੱਗ, ਭਾਈ ਜਿਹੜੇ ਤੇਰੇ ਅੱਗ ਕਹੀਏ ਪਾਪ, ਸਮਾਨ ਪਾਪ ਤੇ ਬੱਜਰ ਪਾਪ ਨੇ ਨਾ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ, ਉਹ ਵੀ ਸਾਰੇ ਮਿਟ ਜਾਣਗੇ।
1: ਨਿਮਖ ਹੀ ਹਰ ਨਾਮ ਧਿਆਏ।
0: ਭਾਈ ਨਿਮਖ ਨਿਮਖ ਸਮੇਂ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਰਹੋ। ਜਿਵੇਂ ਜਿਵੇਂ ਨਾਮ ਧਿਆਈ ਜਾਓਗੇ, ਨਾਮ ਜਪੀ ਜਾਓਗੇ, ਰੋਗ ਸੋਗ ਘਟਦੇ ਜਾਣਗੇ ਤੇ ਘਟਦਿਆਂ ਘਟਦਿਆਂ ਇੱਕ ਦਿਨ ਮੁੱਕ ਜਾਣਗੇ। ਜਿਵੇਂ ਜਿਵੇਂ ਭਾਂਡੇ ਨੂੰ ਮਾਂਜੀ ਜਾਈਏ ਕਾਲਖ ਉਤਰਦੀ ਜਾਂਦੀ ਹੈ ਨਾ, ਜਿਵੇਂ ਜਿਵੇਂ ਕੱਪੜੇ ਤੇ ਸਾਬਣ ਲਾ ਕੇ ਜਲ ਪਾਈਏ ਉਸਨੂੰ ਮਲੀ ਜਾਈਏ ਦਾਗ ਉਤਰਦਾ ਜਾਂਦਾ ਨਾ, ਜਿਵੇਂ ਜਿਵੇਂ ਨਾਮ ਜਪੀ ਜਾਈਏ ਰੋਗ ਤੇ ਸੋਗ ਉਤਰਦੇ ਜਾਂਦੇ ਨੇ। ਤੇਵੇਂ ਤੇਵੇਂ ਪਾਪਾਂ ਦੀ ਕਾਲਖ, ਪਾਪਾਂ ਦੀ ਮੈਲ ਮਨ ਰੂਪੀ ਕੱਪੜੇ, ਮਨ ਰੂਪੀ ਬਰਤਨ ਤੋਂ ਲੱਥਦੀ ਹੀ ਜਾਂਦੀ ਹੈ। ਭਾਈ ਸਾਰੇ ਰੋਗ ਸੋਗ ਤੇ ਪਾਪ ਮਿਟ ਜਾਣਗੇ, ਨਿਮਖ ਨਿਮਖ ਮਾਤਰ ਸਮੇਂ ਦੇ ਅੰਦਰ ਵੀ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹੋ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ,
1: ਸਿਆਨਪ ਬਹੁ ਚਤੁਰਾਈ।
0: ਮਹਾਰਾਜ, ਜਦੋਂ ਨਾਮ ਜਪਣ ਲੱਗਦੇ ਆ ਮਨ ਵਿੱਚ ਚਤੁਰਾਈਆਂ ਬੜੀਆਂ ਆਉਂਦੀਆਂ, ਸਿਆਣਪਾਂ ਬੜੀਆਂ ਆਉਂਦੀਆਂ ਨੇ ਕਿ ਜਿਹੜਾ ਇੱਕ ਪੈਰ ਤੱਕ ਚੌਕੜਾ ਲਾ ਕੇ ਨਾਮ ਜਪਣਾ, ਜੇ ਮੈਂ ਕੋਈ ਕੰਮ ਕਰਾਂ ਤੇ ਇੰਨਾ ਧਨ ਕਮਾ ਲਵਾਂਗਾ, ਇੰਨੇ ਮੇਰੇ ਕੰਮ ਮੁੱਕ ਜਾਣਗੇ। ਬਹੁਤ ਸਿਆਣਪ ਜਮ ਕਾ ਭਾਉ ਵਿਆਪੈ। ਭਾਈ ਬਹੁਤੀਆਂ ਸਿਆਣਪਾਂ ਦੇ ਨਾਲ ਮਨ ਇੱਕ ਵੇਲੇ ਚਿਤਵ ਨਹੀਂ ਕਰਦਾ, ਸੰਕਲਪ ਕਰ ਲੈਂਦਾ, ਆਪਣੀ ਧਾਰਨਾ ਬਣਾ ਲੈਂਦਾ, ਆਪਣੀ ਧਾਰਨਾ ਨੂੰ ਆਪ ਹੀ ਮੇਟ ਕੇ ਫਿਰ ਮਨ ਦੂਜੀ ਧਾਰਨਾ ਬਣਾ ਲੈਂਦਾ। ਇਵੇਂ ਬਹੁਤੀਆਂ ਧਾਰਨਾ, ਬਹੁਤੀਆਂ ਸਿਆਣਪਾਂ, ਬਹੁਤੀਆਂ ਚਤੁਰਾਈਆਂ ਜਿਹੜੀਆਂ ਨੇ ਇਹ ਜੰਮਾਂ ਤੋਂ ਛਡਾਉਂਦੀਆਂ ਨਹੀਂ, ਜੰਮਾਂ ਦਾ ਡਰ ਬਣਿਆ ਹੀ ਰਹਿੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਛੋੜ ਸਿਆਣਪ ਬਹੁ ਚਤੁਰਾਈ। ਬਹੁਤ ਸਾਰੀਆਂ ਜਿਹੜੀਆਂ ਚਤੁਰਾਈਆਂ ਨੇ ਵਾਕਾਂ ਦੀਆਂ ਉਹ ਵੀ ਛੱਡ ਦੇ ਤੇ ਸਿਆਣਪਾਂ ਬੁੱਧੀ ਦੀਆਂ ਵੀ ਭਾਈ ਛੱਡ ਦੇਣੀਆਂ ਕਰੋ।
1: ਸਾਧੂ ਸਰਣੀ ਜਾਏ ਪਾਏ
0: ਤੇ ਆਪਣੇ ਆਪ ਨੂੰ ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਪਾ ਦਿਓ। ਜਿਹੜੇ ਸਾਧੂ ਜਨ ਆਉਂਦੇ ਜਾਂਦੇ ਸਾਹਾਂ ਦੇ ਨਾਲ ਨਾਮ ਜਪਦੇ ਨੇ, ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ ਹੈ ਜੀਓ।
1: ਜੋ ਹੋਏ ਕਿਰਪਾਲ ਦੀਨ ਦੁੱਖ ਭੰਜਨ।
0: ਭਾਈ ਜਦੋਂ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ, ਤੇ ਜਪਦਿਆਂ ਜਪਦਿਆਂ ਜਦੋਂ ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲੇ, ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਤੁਹਾਡੇ ਉੱਪਰ ਕਿਰਪਾਲੂ ਹੋਏ,
1: ਜਮਤੇ ਹੋਵੇ ਧਰਮ ਰਾਏ।
0: ਫਿਰ ਸਰੀਰ ਦੇ ਤੇ ਮਨ ਦੇ ਰੋਗਾਂ ਸੋਗਾਂ ਦੀ ਤੇ ਬਾਤ ਹੀ ਕੀ ਹੈ, ਸਵਾਸ ਸਵਾਸ ਦਾ ਲੇਖਾ ਲੈਣ ਵਾਲਾ ਜਮ ਰਾਜ ਵੀ ਬਦਲ ਕੇ ਧਰਮ ਰਾਜ ਹੋ ਜਾਵੇਗਾ। ਕਿਉਂਕਿ ਸਾਧ ਸੰਗਤ ਜੀ ਜਿਹੜਾ ਜਮ ਰਾਜ ਹੈ ਨਾ, ਇਹ ਪਾਪੀਆਂ ਵਾਸਤੇ ਜਮ ਰਾਜ ਹੈ, ਪੁੰਨੀਆਂ ਵਾਸਤੇ ਧਰਮ ਰਾਜ ਹੈ, ਤੇ ਪਰਉਪਕਾਰੀਆਂ ਵਾਸਤੇ ਸੇਵਾਦਾਰ ਹੈ। ਬੜੇ ਮਿੱਠੇ ਬੋਲਾਂ ਦੇ ਨਾਲ ਬੋਲਦਾ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਆਸਣ ਛੱਡ ਕੇ ਖੜਾ ਹੋ ਜਾਂਦਾ, ਗੁਰਮੁਖੋ ਪਰਉਪਕਾਰੀ ਸਿੰਘੋ ਹੇ ਨਾਮ ਦੇ ਰਸੀਏ ਸਾਧੂ ਜਨ ਮਹਾਤਮਾ ਜੀ, ਮੇਰੇ ਦਰਬਾਰ ਵਿੱਚ ਪਾਪੀ ਪੁੰਨੀ ਤੇ ਬੜੇ ਆਉਂਦੇ ਸਨ, ਪਰ ਤੁਹਾਡੇ ਆਉਣ ਦੇ ਨਾਲ ਮੇਰਾ ਭਵਨ ਪੁਨੀਤ ਹੋ ਗਿਆ। ਇਸ ਪ੍ਰਕਾਰ ਹੋਵੇ ਧਰਮ ਰਾਏ ਜਮ ਰਾਜ ਤੋਂ ਬਦਲ ਕੇ ਧਰਮ ਰਾਜ ਹੋ ਜਾਂਦਾ, ਇਹ ਇੱਕੇ ਸ਼ਖਸੀਅਤ ਦੇ ਨਾਮ ਨੇ। ਸਾਧ ਸੰਗਤ ਜੀ, ਇਹ ਪਾਪੀਆਂ ਵਾਸਤੇ ਜਮ ਰਾਜ ਹੈ, ਪੁੰਨੀਆਂ ਵਾਸਤੇ ਧਰਮ ਰਾਜ ਹੈ, ਤੇ ਪਰਉਪਕਾਰੀਆਂ ਵਾਸਤੇ ਸੇਵਾਦਾਰ ਹੈ। ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਿਨਾਸੀ, ਇਸ ਪ੍ਰਕਾਰ ਸੇਵਾਦਾਰ ਰੂਪ ਹੋ ਜਾਂਦਾ ਹੈ ਜੀ। ਹਜ਼ੂਰ ਫਰਮਾਉਂਦੇ ਨੇ, ਲੇਖਿਆਂ ਤੋਂ ਬਚਾਉਣ ਵਾਲਾ, ਦੁੱਖਾਂ ਤੋਂ ਮੇਟਣ ਵਾਲਾ, ਇੱਕ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਤੇ ਭਾਈ ਆਨ ਕਹੀਏ ਹੋਰ, ਲਵੈ ਕਹੀਏ ਨੇੜੇ ਤੇੜੇ, ਦੂਜਾ ਕੋਈ ਤੇ ਨੇੜੇ ਤੇੜੇ ਵੀ ਨਹੀਂ ਲੱਗਦਾ, ਦੂਜਾ ਕੋਈ ਤਿਸ ਦੇ ਸਦਰਸ਼ ਨਹੀਂ, ਤਿਸ ਦੇ ਤੁਲ ਨਹੀਂ, ਤਿਸ ਦੇ ਬਰਾਬਰ ਨਹੀਂ ਹੈ ਜੀਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਨੂੰ ਤਾਂ ਮਾਤਾ ਵੀ ਪਰਮੇਸ਼ਰ ਹੀ ਹੈ, ਪਿਤਾ ਵੀ ਪਰਮੇਸ਼ਰ ਹੀ ਹੈ, ਸਾਡਾ ਭਾਈ ਵੀ ਪਰਮੇਸ਼ਰ ਹੀ ਹੈ, ਸਾਡਾ ਸੰਬੰਧੀ ਵੀ ਪਰਮੇਸ਼ਰ ਹੀ ਹੈ, ਸਾਡਾ ਸਖਾ ਵੀ ਪਰਮੇਸ਼ਰ ਹੀ ਹੈ ਜੀਓ।
1: ਸੁਖ ਦਾਤਾ ਹਰ ਪ੍ਰਾਨ ਸਾਏ,
0: ਤੇ ਸਾਏ ਦਾ ਅਰਥ ਹੈ ਉਹ ਪਰਮੇਸ਼ਰ, ਉਹ ਪਰਮੇਸ਼ਰ ਹੀ ਸੁੱਖਾਂ ਦਾ ਦਾਤਾ, ਹਰੀ ਨਿਰੰਕਾਰ ਸਾਡੇ ਪ੍ਰਾਣ ਰੂਪ ਤੇ ਸਾਡੇ ਪ੍ਰਾਣਾਂ ਦਾ ਆਸਰਾ ਹੈ। ਭਾਈ ਸਾਡਾ ਤੇ ਸਭ ਕੁਛ ਪਰਮੇਸ਼ਰ ਹੀ ਹੈ, ਇਸੇ ਕਰਕੇ ਸਾਰੇ ਦੁੱਖਾਂ ਰੋਗਾਂ ਸੋਗਾਂ ਤੋਂ ਰਹਿਤ ਹੋਏ ਹਾਂ ਤੇ ਨਿਸ਼ਪਾਕ ਹੋ ਕਰਕੇ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਦਤਾ ਨੂੰ ਪਾਉਣ ਵਾਲੇ ਹੋਏ ਹਾਂ ਜੀਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀਓ।
1: ਹਰ ਜਨ ਸਗਲ ਉਧਾਰੇ ਸੰਗ ਕੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਤੋਂ ਸੰਸਾਰ ਸਾਗਰ ਤੋਂ ਕੋਈ ਉਧਰਿਆ ਵੀ ਆ, ਕਿਸੇ ਦਾ ਉਧਾਰ ਵੀ ਹੋਇਆ, ਮਹਾਰਾਜ ਇਹ ਮੈਲੇ ਤਨ ਤੇ ਮਨ ਕਿਸੇ ਦੇ ਪਵਿੱਤਰ ਵੀ ਹੋਏ ਨੇ, ਕਿ ਦੁੱਖਾਂ ਜਿਹੜੇ ਵੱਡੇ ਭਾਰੀ ਜੀਵਾਂ ਨੂੰ ਕਸ਼ਟਦਾਇਕ ਨੇ, ਇਹਨਾਂ ਦੁੱਖਾਂ ਤੋਂ ਕਿਸੇ ਦਾ ਛੁਟਕਾਰਾ ਵੀ ਹੋਇਆ। ਤੇ ਹਜ਼ੂਰ ਫਰਮਾਉਂਦੇ ਹਨ, ਹਰ ਜਨ ਸਗਲ ਉਧਾਰੇ ਸੰਗ ਕੇ, ਜਿਹੜੇ ਭਾਈ ਹਰੀ ਜਨਾਂ ਦੇ ਸੰਗੀ ਸਾਥੀ ਨੇ ਨਾ, ਪਰਮੇਸ਼ਰ ਜੀ ਨੇ ਉਹ ਵੀ ਸਾਰੇ ਉਧਾਰ ਦਿੱਤੇ। ਸੰਗੀ ਸਾਥੀ ਸਗਲ ਤਰਾਈ, ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਨੂੰ, ਸੰਗਤਾਂ ਨੂੰ, ਭਗਤਾਂ ਨੂੰ ਤੇ ਤਾਰਿਆ ਹੀ ਹੈ। ਹਰ ਜਨ ਸਗਲ ਉਧਾਰੇ ਸੰਗ ਕੇ, ਜਿਹੜੇ ਹਰੀ ਪਰਮੇਸ਼ਰ ਜੀ ਦੇ ਜਨਾਂ ਦੇ ਸੰਗ ਕਰਨ ਵਾਲੇ, ਸੰਗਤ ਕਰਨ ਵਾਲੇ, ਸਾਥ ਕਰਨ ਵਾਲੇ ਪਿਆਰੇ ਨੇ, ਵਾਹਿਗੁਰੂ ਜੀ ਨੇ ਉਹ ਵੀ ਤਾਰ ਦਿੱਤੇ ਹਨ। ਮਹਾਰਾਜ ਸੰਗੀ ਸਾਥੀ ਕਿਵੇਂ ਤਰ ਗਏ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸੰਤ ਜਨਾਂ ਦੀ, ਸਾਧੂ ਜਨਾਂ ਦੀ ਸੰਗਤ ਕਰਨ ਵਾਲੇ ਜਦੋਂ ਨਾਮ ਜਪਦੇ ਨੇ ਨਾ, ਭਾਈ ਪੁਨੀਤ, ਉਹ ਸਰੀਰ ਕਰਕੇ ਵੀ ਪੁਨੀਤ ਹੋ ਗਏ, ਉਹ ਮਨ ਕਰਕੇ ਵੀ ਪਵਿੱਤਰ ਹੋ ਗਏ, ਤੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਕਰਮ ਸਨ,
1: ਜਨਮ ਜਨਮ ਕੇ ਦੁੱਖ ਹਰੇ,
0: ਜਿਹੜੇ ਪਰਾਰਬਧ ਰੂਪ ਹੋ ਕਰਕੇ ਦੁੱਖਰੇ ਦੇ ਰਹੇ ਸਨ, ਉਹ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਵੀ ਹਰੇ ਨਾਸ਼ ਹੋ ਗਏ। ਜਦੋਂ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ।
1: ਮਾਰਗ ਚੱਲੇ ਤਿਨੀ ਸੁਖ ਪਾਇਆ,
0: ਭਾਈ ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਹੈ, ਇਹ ਪ੍ਰੇਮਾ ਭਗਤੀ ਦਾ ਮਾਰਗ ਹੈ, ਨਿਰੰਕਾਰ ਜੀ ਦੇ ਮਿਲਾਪ ਦਾ ਮਾਰਗ ਹੈ। ਜਿਹੜੇ ਇਸ ਵਾਹਿਗੁਰੂ ਜੀ ਦੀ ਬੰਦਗੀ ਦੇ ਮਾਰਗ ਉੱਪਰ ਚੱਲੇ ਨੇ, ਤਿਨ੍ਹਾਂ ਨੇ ਸੁਖ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਹੈ। ਤੇ ਜਿਨ੍ਹਾਂ ਕਿਨ੍ਹਾਂ ਨੇ ਉਹਨਾਂ ਸਾਧੂ ਜਨ ਮਹਾਤਮਾ ਦੇ ਨਾਲ, ਸੰਤ ਜਨਾਂ ਦੇ ਨਾਲ ਵਿਚਾਰ ਗੋਸ਼ਟੀ ਵੀ ਕਰ ਲਈ, ਉਹ ਵਿਚਾਰ ਗੋਸ਼ਟੀ ਕਰਨ ਵਾਲੇ ਵੀ ਤਰ ਗਏ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ, ਅੱਧੀ ਘੜੀ, ਉਸ ਤੋਂ ਵੀ ਅੱਧੀ ਘੜੀ, ਜਿੰਨਾ ਕੋਈ ਸਮਾਂ ਮਿਲ ਜਾਵੇ ਪਰਮੇਸ਼ਰ ਜੀ ਦੇ ਪਿਆਰਿਆਂ ਦੇ ਨਾਲ, ਪਰਮੇਸ਼ਰ ਜੀ ਦੇ ਪਿਆਰ ਦੇ ਬਚਨ ਕਰ ਲਏ ਜਾਣ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਪੁੱਛ ਲਿਆ ਜਾਵੇ, ਨਾਮ ਜਪਣ ਦੀ ਵਿਧੀ ਪੁੱਛ ਲਈ ਜਾਵੇ, ਜਿੰਨੀ ਕੁ ਵੀ ਵਿਚਾਰ ਚਰਚਾ ਕਰ ਲਈ ਜਾਵੇ, ਉਹਨਾਂ ਕੁ ਲਾਭ ਹੀ ਹੈ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਮਾਰਗ ਤੇ ਚੱਲੇ ਉਹਨਾਂ ਨੇ ਤੇ ਸੁੱਖ ਸਰੂਪ ਪਰਮੇਸ਼ਰ ਜੀ ਨੂੰ ਪਾਇਆ ਹੀ ਹੈ। ਜਿਨ੍ਹਾਂ ਨੇ ਐਸੇ ਸਾਧੂ ਜਨ ਮਹਾਤਮਾ ਨੇ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਪ੍ਰਥਾਏ ਸਵਾਲ ਕਰਕੇ ਉਹਨਾਂ ਤੋਂ ਉੱਤਰ, ਉਹਨਾਂ ਤੋਂ ਜਵਾਬ ਲੈ ਕਰਕੇ ਲਾਹਾ ਖੱਟ ਲਿਆ ਨਾ, ਉਹ ਵੀ ਸੰਸਾਰ ਸਾਗਰ

0: ਸੋ ਮਹਾਰਾਜ ਫਿਰ ਧਰੇ ਕੌਣ ਨੇ? ਸਤਿਗੁਰੂ ਜੀ ਬਚਨ ਕਰਦੇ ਨੇ ਤੇ ਸਾਧੂ ਸੰਗ, ਭਾਈ ਉਹ ਤਰ ਗਏ ਨੇ ਜਿਹੜੇ ਸਾਧੂ ਜਨਾਂ ਦੀ ਸੰਗਤ ਕਰਦੇ ਨੇ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਂ ਲਿਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਐਸਾ ਫਲ ਹੈ ਜੀ ਸਾਧ ਸੰਗਤ ਦਾ, ਭਾਈ ਜਿਹੜੇ ਸਾਧ ਸੰਗਤ ਨਾਲ ਜੁੜੇ ਨੇ, ਜਿਹੜੇ ਸਾਧ ਸੰਗਤ ਕਰਦੇ ਨੇ ਤੇ ਸਾਧੂ ਸੰਗ ਪਾਰ ਭਰੇ। ਭਾਈ ਉਹ ਸਾਧ ਸੰਗਤ ਕਰਨੇ ਦੇ ਨਾਲ ਸੰਸਾਰ ਸਾਗਰ ਤੋਂ, ਮੋਹ ਦੇ ਅੰਨੇ ਖੂਹ ਤੋਂ ਪਾਰ ਹੋਏ ਨੇ। ਇਸੇ ਪ੍ਰਕਾਰ ਸੰਸਾਰ ਸਾਗਰ ਜੋ ਮੋਹ ਰੂਪੀ ਅਤੇ ਭੈ ਰੂਪੀ ਜਲ ਦੇ ਨਾਲ ਭਰਿਆ ਹੋਇਆ ਹੈ, ਇਸ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਜਾ ਪਏ ਹਨ।
1: ਜਿਨਕੇ ਭਾਗ ਵੱਡੇ ਹੈ ਭਾਈ,
0: ਮਹਾਰਾਜ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕੇ ਜਪਦੇ ਕੌਣ ਨੇ? ਤੇ ਸਤਿਗੁਰੂ ਜੀ ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਜਿਨ੍ਹਾਂ ਦੇ ਮਸਤਕ ਦੇ ਵੱਡੇ ਭਾਗ ਹਨ।
1: ਸਾਧੂ ਸੰਗ ਮੁਖ ਜੁੜੇ,
0: ਉਹਨਾਂ ਦੇ ਸਾਧ ਸੰਗਤ ਦੇ ਨਾਲ ਮੁਖ ਜੁੜ ਗਏ, ਅਰਥਾਤ ਸਾਧ ਸੰਗਤ ਦੇ ਨਾਲ ਮਿਲ ਕਰਕੇ ਮੁਖੋਂ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆ ਭਾਗਾ ਤੋਂ ਬਿਨਾਂ ਸੰਗਤ ਨਹੀਂ ਮਿਲਦੀ, ਭਾਈ ਵੱਡਿਆ ਭਾਗਾ ਵਾਲਿਆਂ ਨੇ ਸੰਗਤ ਪਾਈ ਹੈ, ਜਿਨ੍ਹਾਂ ਨੇ ਵੱਡਿਆ ਭਾਗਾਂ ਨਾਲ ਸੰਗਤ ਪਾਈ ਹੈ ਉਹਨਾਂ ਦੇ ਮੁੱਖ ਸਾਧ ਸੰਗਤ ਨਾਲ ਜੁੜੇ ਨੇ, ਉਹਨਾਂ ਨੇ ਸਾਧ ਸੰਗਤ ਨੂੰ ਪ੍ਰਾਪਤ ਕੀਤਾ ਹੈ ਜੀਓ। ਮਹਾਰਾਜ ਸਾਡੇ ਵਾਸਤੇ ਫਿਰ ਸੁਖੈਨ ਸਾਧਨ ਕੀ ਹੈ? ਸੰਸਾਰ ਸਾਗਰ ਤੋਂ ਤਰ ਜਾਈਏ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਐਸੇ ਨਾਮ ਦੇ ਰਸੀਏ, ਸਵਾਸ ਸਵਾਸ ਸਿਮਰਨ ਭਜਨ ਕਰਨ ਵਾਲੇ ਸਾਧੂ ਜਨਾਂ ਦੀ ਚਰਨ ਧੂੜ ਸਦਾ ਮੰਗਦੇ ਰਹੋ। ਤਿੰਨ ਕੀ ਧੂੜ ਬਾਂਛੈ ਨਿਤ ਨਾਨਕ, ਪੰਜਵੇਂ ਨਾਨਕ ਗੁਰੂ ਨਾਨਕ ਭਾਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਵਾਸ ਗਰਾਸ ਆਉਂਦੇ ਜਾਂਦੇ ਸਾਹਾਂ ਦੇ ਨਾਲ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਨਹੀਂ ਨਾ ਭੁੱਲਦਾ, ਐਸੇ ਸੰਤ ਜਨਾਂ ਦੀ ਚਰਨ ਧੂੜੀ ਸਦਾ ਹੀ ਲੋੜਦੇ ਸਦਾ ਚਾਹੁੰਦੇ ਰਹੋ।
1: ਪ੍ਰਭੂ ਮੇਰਾ ਕਿਰਪਾ ਕਰੇ,
0: ਮਹਾਰਾਜ ਤਿੰਨਾਂ ਦੀ ਚਰਨ ਧੂੜੀ ਕਦੋਂ ਮਿਲਦੀ ਹੈ? ਹਜ਼ੂਰ ਫਰਮਾਉਂਦੇ ਨੇ, ਜਦੋਂ ਮੇਰੇ ਪ੍ਰਭੂ ਪਰਮੇਸ਼ਰ ਜੀ ਕਿਰਪਾ ਕਰਦੇ ਨੇ ਤਾਂ ਤਿੰਨਾਂ ਦੀ ਚਰਨ ਧੂੜ ਮਿਲਦੀ ਹੈ ਜੀਓ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਹਰ ਜਨ ਰਾਮ ਰਾਮ ਰਾਮ ਧਿਆਏ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੁੱਖ ਕਿਵੇਂ ਪ੍ਰਾਪਤ ਹੋਵੇ, ਸੁੱਖਾਂ ਦਾ ਮਾਰਗ ਦੱਸੋ ਜੀ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਜਨ ਪਿਆਰੇ ਨੇ ਨਾ, ਉਹ ਮਨ ਕਰਕੇ ਵੀ ਰਾਮ ਸਰਬ ਵਿਆਪੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਂਦੇ ਨੇ, ਤਨ ਕਰਕੇ ਵੀ ਨਾਮ ਨੂੰ ਧਿਆਉਂਦੇ ਨੇ, ਬਾਣੀ ਕਰਕੇ ਵੀ ਨਾਮ ਨੂੰ ਧਿਆਉਂਦੇ ਨੇ। ਧਿਆਉਣੇ ਵਾਲੇ ਪਰਮੇਸ਼ਰ ਜੀ ਦੇ ਪਿਆਰੇ ਪਹਿਲਾਂ ਵੀ ਨਾਮ ਨੂੰ ਧਿਆਉਂਦੇ ਸੀ, ਹੁਣ ਵੀ ਨਾਮ ਨੂੰ ਧਿਆਉਂਦੇ ਨੇ, ਅੱਗੇ ਵੀ ਨਾਮ ਨੂੰ ਹੀ ਧਿਆਉਂਦੇ ਰਹਿਣਗੇ।
1: ਇੱਕ ਪਲਕ ਸੁਖ ਸਾਧ ਸਮਾਗਮ,
0: ਭਾਈ ਇੱਕ ਪਲਕ ਮਾਤਰ ਅੱਖ ਝਮਕਣ ਦਾ ਸਮਾਂ ਵੀ ਸਾਧ ਸੰਗਤ ਵਿੱਚ ਮਿਲ ਕਰਕੇ ਮਨ ਜੁੜ ਜਾਵੇ ਨਾ, ਸੁਖ ਸਾਧ ਸਮਾਗਮ, ਤੇ ਜਿਹੜਾ ਸੁਖ ਤੁਸੀਂ ਲੋੜਦੇ ਹੋ ਨਾ ਆਤਮ ਸੁਖ, ਉਹ ਸਾਧੂ ਜਨਾਂ ਦੇ ਸਮਾਗਮ ਚੋਂ, ਸੰਤ ਜਨਾਂ ਦੇ ਸੰਗ ਚੋਂ ਮਿਲਦਾ ਹੈ। ਮਹਾਰਾਜ ਉਹ ਸੁਖ ਕਿਹੋ ਜਿਹਾ ਹੈ, ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਕਿਸੇ ਨੇ ਸਾਧ ਸੰਗਤ ਨਾਲ ਮਿਲ ਕੇ ਉਹ ਪਲਕ ਮਾਤਰ ਥੋੜਾ ਜਿਹਾ ਸਮਾਂ ਵੀ ਆਤਮ ਸੁਖ ਪਾ ਲਿਆ ਨਾ, ਮਾਨੋ ਉਸਨੇ ਕਰੋੜਾਂ ਬੈਕੁੰਠਾਂ ਦੇ ਸੁਖ ਨੂੰ ਪਾ ਲਿਆ। ਇਤਨਾ ਵੱਡਾ ਸੁਖ ਹੈ ਭਾਈ ਸਾਧ ਸੰਗਤ ਦਾ ਸੁਖ, ਆਤਮ ਸੁਖ, ਕਿਉਂਕਿ ਕਰੋੜਾਂ ਬ੍ਰਹਮੰਡਾਂ ਦੀ ਪ੍ਰਾਪਤੀ ਨਿਰੰਕਾਰ ਜੀ ਦੀ ਕਿਰਪਾ ਨਾਲ ਹੀ ਹੁੰਦੀ ਹੈ ਨਾ, ਤੇ ਜਿਸ ਦੀ ਕਿਰਪਾ ਦੇ ਨਾਲ ਕਰੋੜਾਂ ਬੈਕੁੰਠ ਮਿਲਦੇ ਨੇ, ਉਹ ਪਰਮੇਸ਼ਰ ਜੀ ਆਪ ਸਾਧ ਸੰਗਤ ਵਿੱਚ ਵੱਸਦੇ ਨੇ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਇਸ ਕਰਕੇ ਕਰੋੜਾਂ ਬੈਕੁੰਠਾਂ ਦੇ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਹੈ, ਸਾਧ ਸੰਗਤ ਵਿੱਚ ਬੈਠਣਾ। ਜਿਸ ਨੇ ਸਾਧ ਸੰਗਤ ਵਿੱਚ ਬੈਠ ਕੇ ਉਸ ਆਤਮ ਸੁੱਖ ਨੂੰ ਪਲਕ ਮਾਤਰ ਵੀ ਪਾ ਲਿਆ, ਜਾਣੋ ਕਰੋੜਾਂ ਬੈਕੁੰਠਾਂ ਦੇ ਸੁੱਖ ਤੇ ਉਸਨੇ ਪਾਏ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ, ਮਹਾਰਾਜ ਸਾਧ ਸੰਗਤ ਦਾ ਹੋਰ ਮਹੱਤਵ ਸਾਡੇ ਤਾਈਂ ਸੁਣਾਓ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਜਿਹੜੀ ਦੁਰਲੱਭ ਦੇਹ ਹੈ ਨਾ, ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪੀਏ ਤੇ ਪੁਨੀਤ ਹੋ ਜਾਂਦੀ ਏ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਬੈਠਣ ਵਾਲਾ ਪ੍ਰਾਣੀ ਸਾਧ ਸੰਗਤ ਵਿੱਚ।

0: ਮਨ ਬਾਣੀ ਸਰੀਰ ਕਰਕੇ ਪਵਿੱਤਰ ਅਰਥਾਤ ਪੁਨੀਤ ਹੋ ਜਾਂਦਾ ਹੈ ਜੀਓ।
1: ਜਮ ਕੀ ਕ੍ਰਾਸ ਨਿਵਾਰਾ
0: ਤੇ ਕੀਤੀ ਹੋਈ ਸਾਧ ਸੰਗਤ ਜੀਵਾਂ ਦੇ ਮਨ ਦੇ ਵਿੱਚੋਂ ਜਮਾਂ ਦੀ ਖੌਫ ਤਾਈ ਮਿਟ ਦਿੰਦੀ ਹੈ, ਜਮਾਂ ਦਾ ਡਰ ਮਿਟ ਜਾਂਦਾ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹੇ ਨਿਕਟ ਨਾ ਜਾਈ ਉਹ ਦੂਤ। ਕਿਉਂਕਿ ਸਾਧ ਸੰਗਤ ਕਰਨ ਵਾਲਿਆਂ ਦੇ ਨੇੜੇ ਤਾਂ ਜਮ ਦੂਤ ਵੀ ਨਹੀਂ ਆਉਂਦੇ ਹਨ। ਮਹਾਰਾਜ ਸਾਡੇ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਬਹੁਤ ਕੀਤੇ ਹੋਏ ਨੇ ਤੇ ਹਜ਼ੂਰ ਬਚਨ ਕਰਦੇ ਨੇ ਭਾਈ ਜਿਹੜੇ ਮਹਾਪਤਤ ਵੱਡੇ ਭਾਰੀ ਪਾਪੀ ਨੇ ਨਾ, ਕਿ ਪਾਤਿਕ, ਪਾਤਿਕ ਦਾ ਅਰਥ ਹੈ ਪਾਪ, ਵੱਡਿਆਂ ਵੱਡਿਆਂ ਮਹਾਭਾਰੀ ਪਾਪੀਆਂ ਦੇ ਪਾਪ ਵੀ ਸਾਧ ਸੰਗਤ ਦੁਆਰਾ ਉਤਰੇ ਹਨ, ਉਤਰ ਰਹੇ ਨੇ, ਉਤਰਦੇ ਰਹਿਣਗੇ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮਾਂ ਨੂੰ ਹਿਰਦੇ ਵਿੱਚ ਧਾਰਿਆ, ਉਹਨਾਂ ਦੇ ਭਾਈ ਸਮਾਨ ਪਾਪ ਤੇ ਬੱਜਰ ਪਾਪ ਵੀ ਸਾਰੇ ਉਤਰ ਗਏ ਹਨ।
1: ਜੋ ਜੋ ਸੁਣੈ ਰਾਮ ਜਸ ਨਿਰਮਲ,
0: ਜਿਹੜਾ ਜਿਹੜਾ ਵੀ ਪ੍ਰਾਣੀ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਨਿਰਮਲ ਜਸ ਨੂੰ ਸੁਣਦਾ ਹੈ,
1: ਜਨਮ ਮਰਨ ਦੁੱਖ ਨਾਸਾ,
0: ਤਿਸ ਪ੍ਰਾਣੀ ਦਾ ਗਰਭ ਜੂਨੀਆਂ ਵਿੱਚ ਆ ਕਰਕੇ ਜਨਮ ਤੇ ਮਰਨ ਦਾ ਜਿਹੜਾ ਵੱਡਾ ਭਾਰੀ ਦੁੱਖ ਸੀ ਨਾ, ਉਹ ਜਨਮ ਮਰਨ ਦਾ ਦੁੱਖ ਹੀ ਨਾਸਾ ਨਸ ਗਿਆ ਹੈ, ਨਾਸਾ ਨਾਸ ਹੋ ਗਿਆ ਹੈ।
1: ਕਹੋ ਨਾਨਕ ਪਾਈਐ ਵੱਡ ਭਾਗ।
0: ਮਹਾਰਾਜ ਇਹ ਸਾਧ ਸੰਗਤ ਤੇ ਨਾਮ ਮਿਲਦਾ ਕਿਸ ਨੂੰ ਹੈ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਕਹੋ ਫੁਰਮਾਵਣਾ ਕਰਦੇ ਨੇ ਭਾਈ, ਇਹ ਸਾਧ ਸੰਗਤ ਅਤੇ ਸਾਧ ਸੰਗਤ ਦੁਆਰਾ ਹਰ ਜਸ ਕਰਨਾ ਤੇ ਸੁਣਨਾ ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਜੀ ਤੋਂ ਪਾਈਦਾ ਹੈ।
1: ਮਨ ਤਨ ਹੋਏ ਵਿਕਾਸ,
0: ਤੇ ਜਿਨ੍ਹਾਂ ਨੂੰ ਇਹ ਸਾਧ ਸੰਗਤ ਤੇ ਅੰਮ੍ਰਿਤ ਨਾਮ ਸੰਗਤ ਦੁਆਰਾ ਮਿਲਦਾ ਨਾ, ਉਹਨਾਂ ਦਾ ਮਨ ਅਤੇ ਤਨ ਖਿੜਾਓ ਦੇ ਸਹਿਤ ਹੋ ਜਾਂਦਾ ਹੈ, ਮਨ ਅਤੇ ਤਨ ਪ੍ਰਫੁੱਲਿਤ ਹੋ ਜਾਂਦਾ ਹੈ, ਦੈਵੀ ਸੰਪਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦਾ ਹੈ, ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਸੁੱਖ ਸਰੂਪ ਪਰਮੇਸ਼ਰ ਜੀ ਨੂੰ ਮਿਲਦੇ ਨੇ, ਇਸ ਪ੍ਰਕਾਰ ਭਾਈ ਮੁਕਤੀ ਰੂਪੀ ਕਿਨਾਰੇ ਤੇ ਪਾਰ ਜਾ ਉਤਰਦੇ ਨੇ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਤੀਜੇ ਘੱਲੂ ਘਾਰੇ ਦੇ ਇਤਿਹਾਸ ਦੇ ਕੁਝ ਕੁ ਅੰਸ਼ ਆਪ ਜੀ ਦੀ ਨਜ਼ਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ, ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ ਮਹਾਰਾਜ ਉਹਨਾਂ ਯੋਧਿਆਂ ਦੇ, ਉਹਨਾਂ ਸੂਰ ਵੀਰਾਂ ਦੇ ਪਦ ਚਿੰਨ੍ਹਾਂ ਤੇ ਚੱਲਣ ਦਾ ਕਿਰਪਾਲਤਾ ਕਰਕੇ ਬਲ ਬਖਸ਼ੋ ਮਹਾਰਾਜ, ਸਵੈ ਧਰਮ ਦੇ ਨਾਲ, ਅਣਖ ਦੇ ਨਾਲ, ਇੱਜ਼ਤ ਦੇ ਨਾਲ, ਬਹਾਦਰੀ ਦੇ ਨਾਲ ਆਪਣੇ ਇਸ ਮਨੁੱਖਾ ਜਨਮ ਨੂੰ ਜਿਉਂਦਿਆਂ ਹੋਇਆਂ ਸਫਲਾ ਕਰੀਏ, ਆਪ ਜੀ ਦੀ ਨਾਮ ਬਾਣੀ ਦੇ ਨਾਲ ਜੁੜੇ ਰਹੀਏ ਮਹਾਰਾਜ, ਸੰਤ ਸਿਪਾਹੀਆਂ ਵਾਲੇ ਗੁਣ ਬਖਸ਼ੋ, ਅੰਮ੍ਰਿਤਮਈ ਗੁਰਬਾਣੀ ਪ੍ਰੇਮ ਰਸ ਨਾਮ ਰਸ ਤੇ ਵੀਰ ਰਸ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਪਿਆਰੀ ਗੁਰਸਿੱਖੀ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਣਾਂ ਵਿਖੇ ਬੇਨਤੀ ਕੀਤੀ ਜਾਂਦੀ ਹੈ ਕਿ 1984 ਦੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਭੁਚੰਗੀਆਂ ਅਤੇ ਭੁਚੰਗਣਾਂ ਦੀ ਯਾਦ ਦੇ ਵਿੱਚ ਮਿਤੀ 4 ਜੂਨ 2026 ਤੋਂ 6 ਜੂਨ 2026 ਤੱਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਜਾ ਰਹੇ ਨੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਚੱਲੇਗਾ। 6 ਜੂਨ ਨੂੰ ਤਖ਼ਤ ਸਾਹਿਬ ਵਿਖੇ ਰਾਤ 9 ਵਜੇ ਤੋਂ 11 ਵਜੇ ਤੱਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ। ਸੰਗਤਾਂ ਪ੍ਰਤੀ ਬੇਨਤੀ ਹੈ, ਸਮੂਹ ਸੰਗਤਾਂ ਨੇ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇ ਨਿਮਾਣਾ ਜਮਾਨ ਸਤਿਗੁਰ ਜੀ ਨਿਤਾਲਾ ਦੇ ਤਾਰ ਨੇ ਉੱਠਿਆ ਜੀ ਉੱਠਣੀ ਆਸਰਾ ਦੇ ਆਸਰੇ ਗੁਰੂ ਗ੍ਰੀਮ ਨਿਵਾਸ ਜੀ ਆਪ ਜੀ ਰਾਜ ਵਿੱਚ ਕੀਰਤਨ ਕਰਦਿਆਂ ਹੋਈਆਂ ਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਬੋਲੋ ਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਲ ਕਲਾ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਬਦ ਸੰਤ ਜਨਾ ਮਿਲ ਹਰ

Thank you.

ਜਿਤ ਵੱਡ ਗਿਆਨੀ ਤੈਨੂੰ ਜਾਣੀ ਪੈ ਵਖਾਨੀ ਨਾ ਹੈ ਅਸਨ ਪ੍ਰਪੰਚ ਮਨ ਭੂਲਾ ਨੀਅਤ ਹੈ ਭੂਮ ਕੇ ਬਸਈਆ ਤਾਹੇ ਹੂਜਰੀ ਕਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਏ ਫਲ ਕੇ ਫਸਈਆ ਤਾਹੇ ਬਾਂਦਰੀ ਕਜਈਆ ਕਹੇ ਆਦਿਸ ਫਿਰਈਆ ਤੇ ਤੂੰ ਭੂਤ ਕਹਿ ਪਛਾਨੀਏ ਜਲ ਕੇ ਤਰਈਆ ਕੋ ਗੰਗੇਰੀ ਸਿੱਖ ਹੱਥ ਜਗ ਆਗ ਕੇ ਫਸਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜੇ ਤਾਲ ਮੇ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਏ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੰਡਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ

ਨਾਚਤ ਫਿਰਤ ਮੋਰ ਬਾਂਦਰ ਕਰਤ ਗੁਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ। ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਹੂਮ ਕੋ ਫਰਤ ਹੈ। ਸ਼ਿਵ ਸੇ ਤਪਸਿਆ ਬ੍ਰਹਮ ਸੇ ਨਾ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ। ਗਿਆਨ ਕੀ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਦੀ ਫਿਰਾਈ ਫਿਰਤ ਹੈ। ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਬ੍ਰਹਮਾਰ ਬਿਸਨ ਕਿਤੇ ਵੇਦ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ। ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰਿਓ ਪਿਕਾਂਬਰ ਕਿਤੇ ਗਨ ਨਾ ਪਰਤ ਤੇ ਭੂਮ ਹੀ ਤੇ ਹੋਇ ਕੇ ਫਿਰ ਭੂਮ ਹੀ ਮਿਲਾਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਭ ਕੋ ਦਲਤ ਹੈ। ਮਾਨਸੇ ਮਹੀ ਬੋਧ ਦੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਸੇ ਦਿੱਲੀ ਸਰਦ ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮਾਂਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਵੇਸ ਪੋਸਤੀ ਅਨੇਕ ਦਾ ਨਿਵਾਵਤ ਹੈ। ਸੀਸ ਕੋ ਕਹਾ ਫਯੋ ਮਲ ਜੋ ਪਿਕਾਠ ਤੇ ਅਨੇਕ ਡੰਡ ਸੋ ਤੁਨ ਡੰਡੋ ਤੇ ਉਸ ਟੰਗ ਅਤਿ ਤੀਸ ਕੋ ਕਹਾ ਫਯੋ ਰੁਕੀ ਜੋ ਪਿਡਾਰ ਰਹਿਓ ਊਰਧ ਮੁਖ ਮਨ ਤੇ ਨਾ ਮੁੜ ਨਿਹੋ ਰਾਯੋ ਆਦਿ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸੇ ਪਾਵੇ ਜਗਦੀਸ ਕੋ ਸੀਸ ਪਟ ਕਦ ਜਾ ਕੇ ਕਾਨ ਮੈਂ ਖਜੂਰ ਦਸੇ ਮੁੰਡ ਛੱਟ ਕਦ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਂਖ ਕੋ ਚਰਈਆ ਫਲ ਫੂਲ ਕੋ ਬਚਈਆ ਸਦ ਬਨ ਕੋ ਬ੍ਰਹਮਈਆ ਔਰ ਦੂਸਰੋ ਨ ਬੋਕ ਸੋ ਕਹਾ ਫਯੋ ਭੇੜ ਜੋ ਘਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਚਈਆ ਬੋਲ ਪੂਛ ਲੀਜ ਜੋਕ ਸੋ।

ਘੋਰ ਸਦਾ ਖਨ ਘੋਰ ਖਨ ਕਰਿਓ ਈ ਕਰਤ ਹੈ ਇਕ ਪਾਇਨ ਠੰਡੇ ਸਦਾ ਬਨ ਮੇ ਰਹਤ ਫ੍ਰਿਜ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਿਹੀਨ ਮਹਾਦਾਨ ਮੈਂ ਨਾ ਹੂਜ ਦਿਨ ਭਾਵਨਾ ਯਕੀਨ ਦਿਨ ਕਹਿ ਸਕੇ ਦਰਤ ਹੈ ਜੈਸੇ ਇੱਕ ਸੌਂਗੀ ਕਹੂੰ ਜੋ ਕੀਆ ਬੈਰਾਗੀ ਬਨ ਕਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ ਕਹੂੰ ਪਵਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਈ ਕੇ ਲੋਗਨ ਫਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਗਿਦਰ ਪੁਕਾਰ ਪਰ ਸੀਤ ਗਲ ਕੁੰਚਰ ਗਦ ਹਾਂ ਅਨੇਕਤਾ ਪੁਕਾਰਹੀ ਕਾਹ ਵਯੋ ਜੁਪ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰਟਾ ਗੁਠਾ ਰਨ ਸੋ ਮਾਰਹੀ ਕਹਾਂ ਫਯੋ ਫਾਂਸੀ ਡਰ ਬੂੜਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏਤ ਜੋ ਪਿਪਾਇਤ ਅਜਾਪ ਦੇਵ ਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਪੇ ਨਾਰਾਇਣ ਪਾਈਅਤ ਅਨਲ ਆਕਾਸ਼ ਪੰਛੀ ਡੋਲ ਵੋ ਕਰਤ ਹੈ ਆਗ ਮੈਂ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਾਸੀ ਕਿਉਂ ਭੁਜੰਗ ਨਾ ਤਰਤ ਹੈ ਕਹੂ ਭਯੋ ਮੁੰਡਿਆ ਸੰਨਿਆਸੀ ਕਹੂ ਜੋਗੀ ਭਯੋ ਕਹੂ ਬ੍ਰਹਮਚਾਰੀ ਕਹੂ ਜਾਤੀ ਅਨੁਮਾਨ ਵੋ ਹਿੰਦੂ ਤੁਰਕ ਕਹੂ ਰਾਮਸੀ ਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ ਕਰਤਾ ਕਰੀਮ ਸੋਈ ਰਾਜਕ ਰਹੀਮ ਉਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨ ਬੋ ਏਕ ਹੀ ਕਿਸੇ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹ ਰਾਮ ਸੀਤ ਸੋਈ ਪੂਜਾਓ ਨਿਵਾਜ ਉਈ ਮਾਨ ਸਭ ਏਕ ਬਿਆਨੇ ਕੋ ਭ੍ਰਮਾਓ ਹੈ ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ

ਹਸਤ ਕੀੜ ਵਿਖੈ ਵਸੈ ਸਭ ਠੌਰ ਮੈਂ ਨਿਰਧਾਰ। ਜਾਤ ਪਾਤਨ ਦਾਤ ਜਾਗੋ ਮੰਤਰ ਮਾਤਨ ਮਿੱਤਰ ਸਰਬ ਠੌਰ ਵਿਖੈ ਰਮਿਓ ਜਹ ਚਕਰ ਚਿਹਨ ਨ ਚਿੱਤਰ। ਆਦ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਆਦ ਅੰਤ ਨ ਜਾਣੀਐ ਵਿਖਾਦ ਦੇਵ ਦੁਰੰਤ। ਦੇਵ ਭੈ ਬਿਨਾ ਜਾਣਹਿ ਜੇ ਮਰਮ ਵੇਦ ਕਤੇਬ ਸਨ ਗੌ ਸਨ ਕੇਸ ਨੰਦਨ ਪਾਵੇ ਨ ਸੇਬ। ਜਛ ਕਿੰਨਰ ਮੱਛ ਮਾਨਸ ਮੁਰਗ ਉਰਗਾ ਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਲ ਮੁਖ ਚਾਰ। ਸਰਬ ਸਬਦ ਅਵਤਾਰ ਕੇ ਤਰ ਜਾਪ ਹੀ ਜਹ ਜਾਪ ਆਦ ਦੇਵ ਅਗਾਧ ਤੇ ਜਨ ਆਦ ਮੁਰਤ ਅਤਾਪ। ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਓ ਬਿਰਾਜ ਤੇ ਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਯਨ ਮਾਹੇ ਵੈਸਨ ਕੇ ਵਿਖੇ ਬਿਰਾਜ ਸੂਦਰ ਵੀ ਵਹਿਨਾਹੇ। ਗੂੜ ਗੌੜ ਨ ਬੀਜ ਵੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਦ ਨ ਭੂਮ ਆਕਾਸ ਅਨੂਪ। ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵੂ ਜਾ ਗੋਰ ਕੇ ਨ ਅਧੀਨ। ਸਰਬ ਸਬਤ ਅਵਤਾਰ ਕੇ ਤਰ ਜਾਨੀਏ ਜਿਉ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ। ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ। ਪੜਤ ਪੜਤ ਥਕੇ ਮਹਾਗਵ ਘੜਤ ਕਾੜ ਅਨੰਤ ਹਰ ਹਰ ਕਹਿਓ ਸਭੂ ਮੇਰੇ।

ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਭੰਜ ਧਰਮ ਕੇ ਅਨ ਕਰਮ ਜੀਤ ਕੀਨ ਤੌਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮਾਛ ਕਛ ਅਪਾਰ ਭੂਮਕਾ ਜਲੇ ਥਲੇ ਮਹਿਮਾਨੀ ਜਿਹੇ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰੇਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰੇਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਖਾਲਕ ਦੀਨ ਦਿਆਲ ਮੁਕੰਦ ਅਘਾਉ ਡੰਡਨ ਦੁਸ਼ਟ ਖੰਡਨ ਕਾਲ ਹੂ ਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮ੍ਰਿਤਨ ਸਰਬ ਸਾਸਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਫਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵਾ ਖੰਡ ਭੂਮਾ ਕਾ ਜਲੇ ਥਲੇ ਮਹਿ ਜਪਤ ਜਾਪ ਅਮੰਡ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੇ ਸਿਵ ਰੁਦ੍ਰ ਔਮੁਖ ਚਾਰ ਕੋਟ ਇੰਦਰ ਉਪਿੰਦਰ ਵਿਆਸ

ਤਵਾ ਪ੍ਰਸਾਦ ਦੀਰੰਗ ਤ੍ਰਿਭੰਗੀ ਛੰਦ ਦੁਰਜੰਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਬ੍ਰਤੇਜ ਸ਼ਰਾਸੁਰ ਮਾਰਨ ਪਤਿ ਦੋ ਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ਜੈ ਜੈ ਓਸੀ ਮੈਂ ਖਾਸੁਰ ਮਰਦਨ ਰਮਕ ਬਰਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੋਸ਼ ਉਦੰਡਨ ਰੂਪ ਅਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮ੍ਰ

ਤੁਮ ਕਹੋ ਦੇਵ ਸਰਬੰਗ ਵਿਚਾਰ ਜਿਵ ਕੀ ਉਹ ਆਪ ਕਰਤੇ ਪਸਾਰ ਜਦਾ ਬਭੂਤ ਅਨਭੈ ਅਨੰਤ ਤਉ ਕਹੋ ਜਥਾ ਮਦ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਭੂਤ ਅਨਭੈ ਦਯਾਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਿਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਓ ਸਭ ਜੀਵ ਜੰਤ ਜਾ ਅਨੰਤ ਜਾਏ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕਹਿ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ ਦਾਤਾ ਦੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਯਾਲ ਅੰਜਨ ਵਿਹੀਨ ਅਨਭੰਜਨਾਥ ਜਲ ਥਲ ਪ੍ਰਭਾਵ ਸਰਬਤ੍ਰ ਸਾਥ ਜਿਹ ਜਾਤ ਵਾਦ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰੁ ਮਿੱਤਰ ਤੂੰ ਏਕ ਸਾਰ ਅੱਛਾ ਸਰੂਪ ਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਦਾਸ ਕਹੇ ਕੌਣ ਵੇਖ ਕਹੇ ਨਾਮ ਦਾਸ ਹੈ ਕਵਨ ਜਾਤ ਜੇ ਸਤਰੁ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਵੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਤ ਸਿੱਧੰਗ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜੇ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇ ਜਨ ਭਿਜ ਤਾਗ ਜਲ ਥਲ ਮਹੀਬ ਬੰਧਨ ਦੁਰੰਤ ਜਿਹ ਨੇਤ ਨੇਤ ਨਿਸਿ ਦਿਨ ਚੁਰੰਤ ਪਾਇਓ ਨ ਜਾਇ ਜਹ ਪੈਰ ਪਾਰ ਦੀ ਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਤ ਜਿਹ ਨੇਤ ਨੇਤ ਨਿਸਿ ਦਿਨ

ਕਰਤਾ ਪ੍ਰਵਹਿ ਹੈ ਦੀਨ ਦਿਆਲ ਦਇਆਲ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਵਹਿ ਦੇਹ ਬਿਹੀਨ ਸਨੇਹ ਸਭੋਧਨ ਨੇਹ ਬਿਰਕਤ ਗੇਹ ਛੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲਹਿ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਨਰਾਇਣੇ ਦਾਦੂ ਦੁਆਰੇ ਸਨ, ਮਹੰਤ ਜੈਤ ਰਾਮ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਆਪ ਜੀ ਨੂੰ ਅਸੀਂ ਭੋਜਨ ਭੰਡਾਰਾ ਛਕਾਉਣਾ ਚਾਹੁੰਦੇ ਹਾਂ। ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਸਾਡੇ ਬਾਜ ਬੜੇ ਭੁੱਖੇ ਹਨ, ਉਹ ਜਿਹੜੇ ਬੋਲ ਨਹੀਂ ਸਕਦੇ ਹਨ, ਪਹਿਲੇ ਉਹਨਾਂ ਨੂੰ ਭੋਜਨ ਛਕਾਓ, ਉਹ ਤੋਂ ਬਾਅਦ ਅਸੀਂ ਛਕਾਂਗੇ। ਗੁਰੂ ਮਹਾਰਾਜ ਜੀ ਨੇ ਪਰਚਾ ਹੀ ਪਾਇਆ ਕਿ ਇਹਨਾਂ ਦੀ ਭਾਵਨਾ ਸ਼ਰਧਾ ਕਿੰਨੀ ਕੁ ਹੈ, ਅਤੇ ਉਸ ਵੇਲੇ ਮਹੰਤ ਜੈਤ ਰਾਮ ਜੀ ਨੇ ਵਚਨ ਕੀਤਾ, ਸਤਿਗੁਰੂ ਮਹਾਰਾਜ ਇਹ ਤਾਂ ਮਹਾਂਪੁਰਖਾਂ ਦਾ ਵੈਸ਼ਨੋ ਸਾਧਾਂ ਦਾ ਡੇਰਾ ਹੈ, ਅਤੇ ਇਹ ਜਿਹੜੇ ਹਨ ਬਾਜ ਜਿਹੜੇ ਹਨ ਇਹ ਤਾਂ ਮਾਸਾਹਾਰੀ ਜੀਵ ਹਨ, ਹੁਣ ਜੇ ਅਸੀਂ ਇਹਨਾਂ ਨੂੰ ਇਹ ਦਾਣਾ ਪੱਠਾ ਤਾਂ ਨਹੀਂ ਪਾ ਸਕਦੇ ਹਾਂ, ਇਹਨਾਂ ਨੂੰ ਤਾਂ ਜੇ ਛਕਾਉਣਾ ਅਤੇ ਮਾਸ ਖਵਾਉਣਾ ਪਵੇਗਾ ਜੋ ਸਾਡੀ ਮਰਿਆਦਾ ਦੇ ਵਿੱਚ ਨਹੀਂ ਹੈ, ਕਿਉਂਕਿ ਹਰ ਥਾਂ ਦੀ ਪਿਆਰਿਓ ਆਪੋ ਆਪਣੀ ਮਰਿਆਦਾ, ਕਿਉਂਕਿ ਸਿੱਖਾਂ ਦੀ ਮਰਿਆਦਾ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਆਹ ਜਿਹੜੇ ਸ਼ਿਕਾਰੀ ਦਸਤੇ ਹੋਇਆ ਕਰਦੇ ਸੀ ਨਾ, ਸਾਨੂੰ ਯਾਦ ਰੱਖਣਾ ਚਾਹੀਦਾ ਜੇ ਤੁਸੀਂ ਬਾਜ ਰੱਖੋਗੇ ਕੁੱਤਾ ਆਦਿਕ ਰੱਖੋਗੇ, ਸ਼ਿਕਾਰੀ ਕੁੱਤੇ ਆਮ ਦੂਜੇ ਕੁੱਤੇ ਵੱਖਰੇ ਹੁੰਦੇ, ਸ਼ਿਕਾਰੀ ਕੁੱਤੇ ਵੱਖਰੇ ਹੁੰਦੇ ਹਨ, ਇਹਨਾਂ ਨੂੰ ਜਦੋਂ ਰੱਖਦੇ ਹਾਂ ਇਹਨਾਂ ਨੂੰ ਮਾਸ ਦਾ ਜਿਹੜਾ ਸੇਵਨ ਕਰਾਉਣਾ ਪੈਂਦਾ ਹੈ, ਅਤੇ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਵੈਸ਼ਨੋ ਅਸੀਂ ਮਾਸ ਦੇ ਨਾਲ ਬਹੁਤ ਇਹ ਕਰਦੇ ਹਾਂ, ਉਹਨੂੰ ਹੱਥ ਨਹੀਂ ਲਾਉਂਦੇ ਹਾਂ, ਕਦੇ ਵੇਖਦੇ ਵੀ ਨਹੀਂ ਹਾਂ, ਇਹ ਕਿਸ ਤਰ੍ਹਾਂ ਹੋ ਸਕਦਾ। ਫਿਰ ਵੀ ਦੇਖੋ ਉਹਨਾਂ ਦੀ ਭਾਵਨਾ, ਕਹਿਣ ਲੱਗੇ ਮਹਾਰਾਜ ਉਹਨਾਂ ਬਾਜਾਂ ਦੇ ਅੱਗੇ ਮੈਂ ਖੁਦ ਬੇਨਤੀ ਕਰਾਂਗਾ, ਅਤੇ ਪਿਆਰਿਓ ਸਿਰਫ ਵਚਨ ਨਹੀਂ ਕੀਤਾ ਭਾਵਨਾ ਹੀ ਹੈ ਨਾ, ਇੰਨਾ ਵੱਡਾ ਮਹਾਂਪੁਰਖ ਦੇਖੋ ਕੋਈ ਛੋਟਾ ਮੋਟਾ ਵਿਅਕਤੀ ਨਹੀਂ ਹੈ, ਮਹੰਤ ਜੈਤ ਰਾਮ ਜੀ ਬਹੁਤ ਵੱਡੇ ਮਹਾਂਪੁਰਖ ਹਨ, ਬਹੁਤ ਲੋਕ ਜਿਨ੍ਹਾਂ ਨੂੰ ਮੰਨਦੇ। ਹੁਣ ਕੱਲ੍ਹ ਵੀ ਮੈਂ ਬੇਨਤੀ ਕੀਤੀ ਕਿ ਕੋਈ ਆਮ ਵਿਅਕਤੀ ਨੂੰ ਬੋਲੋ ਆ ਭਾਈ ਬਾਜ ਹੈ, ਆ ਪੰਛੀ ਹੈ, ਆ ਕੁੱਤਾ, ਇਹਦੇ ਅੱਗੇ ਹੱਥ ਜੋੜ, ਉਹਨੇ ਥੋੜ੍ਹੀ ਜੋੜਨਾ, ਉਹਨੇ ਕਹਿਣਾ ਕਿ ਜੀ ਮੈਂ ਇਹ ਕੀਤਾ ਲੋਕ ਮੈਨੂੰ ਪਾਗਲ ਬੋਲਣਗੇ, ਲੇਕਿਨ ਧੰਨ ਹਨ ਜੈਤ ਰਾਮ ਜੀ, ਦੇਖੋ ਮਹਾਰਾਜ ਜੀ ਨੂੰ ਭੋਜਨ ਛਕਾਉਣਾ ਹੈ, ਮਨ ਦੇ ਵਿੱਚ ਭਾਵਨਾ ਹੈ ਅਤੇ ਇਹ ਅੜੀਕਾ ਆ ਰਿਹਾ, ਇਹਨੂੰ ਦੂਰ ਕਰਨ ਦੇ ਲਈ ਅੱਗੇ ਆਏ, ਬਾਜਾਂ ਦੇ ਅੱਗੇ ਹੱਥ ਜੋੜਦੇ ਕਹਿੰਦੇ ਕਿ ਗੁਰੂ ਸਾਹਿਬ ਜੀ ਦੇ ਬਾਜੋ ਬੜੀ ਤੁਹਾਡੀ ਵਧੀਆ ਕਿਸਮਤ ਹੈ, ਮਹਾਰਾਜ ਜੀ ਦੇ ਆਪ ਜੀ ਨਿਕਟ ਰਹਿੰਦੇ ਹੋ, ਕੋਈ ਪੂਰਬਲੇ ਚੰਗੇ ਭਾਗ ਹਨ, ਇਸ ਕਰਕੇ ਭਾਈ ਇਹ ਮਹਾਂਪੁਰਖ ਦਾ ਇਹ ਦਾਦੂ ਜੀ ਦਾ ਡੇਰਾ ਹੈ, ਇੱਥੇ ਮਾਸ ਵਿਵਰਜਿਤ ਹੈ, ਤੁਸੀਂ ਕੰਮ ਕਰਨਾ ਕਰੋ, ਅੱਜ ਜਵਾਰ ਬਾਕਰੀ ਅਸੀਂ ਤੁਹਾਨੂੰ ਛਕਾਵਾਂਗੇ, ਉਹ ਤੁਸੀਂ ਛਕ ਲਿਓ, ਇਹ ਮੇਰੀ ਬੇਨਤੀ ਹੈ। ਇਸ ਤਰ੍ਹਾਂ ਉਹਨਾਂ ਨੇ ਵਚਨ ਕੀਤਾ ਪਿਆਰਿਓ, ਅਤੇ ਉਹ ਬਾਜ ਜਿਹੜੇ ਹਨ ਮਾਸ ਖਾਨ ਤਿਨਾ ਘਾਸ ਖਵਾਲੇ ਇਹ ਚਲਾਏ ਰਾਹ। ਸਤਿਗੁਰੂ ਮਹਾਰਾਜ ਜੀ ਦੀ ਇਹ ਕਿਰਪਾ ਪਿਆਰਿਓ, ਜਿਹੜੇ ਮਾਸਾਹਾਰੀ ਜੀਵ ਜਿਹੜੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਉਹਨਾਂ ਨੂੰ ਘਾਹ ਪੱਠਾ ਸਤਿਗੁਰੂ ਜੀ ਖਵਾ ਸਕਦੇ, ਪ੍ਰਤੱਖ ਪਿਆਰਿਓ ਫਿਰ ਜਵਾਰ ਬਾਕਰੀ ਆਦਿਕ ਜੋ ਭੋਜਨ ਲਿਆਉਣਾ ਕੀਤਾ ਉਹ ਛਕਾਇਆ ਗਿਆ, ਉਹ ਉਹਨਾਂ ਨੇ ਛਕਣਾ ਕੀਤਾ, ਛਕ ਕਰਕੇ ਉਹ ਤ੍ਰਿਪਤ ਹੋ ਗਏ, ਕਿਉਂਕਿ ਆ ਪੰਛੀ ਸ਼ਿਕਾਰੀ ਜਿਹੜੇ ਹੁੰਦੇ ਨਾ ਜੋ ਮਰਜ਼ੀ ਹੋ ਜਾਏ ਪਿਆਰਿਓ, ਉਹਨਾਂ ਦਾ ਡਾਈਜੈਸ਼ਨ ਸਿਸਟਮ ਵੱਖਰਾ ਹੁੰਦਾ, ਜ਼ਬਰਦਸਤੀ ਵੀ ਤੁਸੀਂ ਖਵਾਓ ਅਤੇ ਉਹਨਾਂ ਨੇ ਮਰ ਜਾਣਾ, ਉਹਨਾਂ ਤੋਂ ਇਹ ਪਚਣਾ ਨਹੀਂ ਹੁੰਦਾ, ਲੇਕਿਨ ਗੁਰੂ ਮਹਾਰਾਜ ਜੀ ਦੀ ਕਲਾ ਕਿਰਪਾ ਹੋ ਜਾਵੇ ਅਤੇ ਭੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭੇਖਾਰੀ, ਅਤੇ
ਤੇ ਜੋ ਮਰਜ਼ੀ ਪਾਤਸ਼ਾਹ ਜੀ ਕਰਾ ਸਕਦੇ ਹਨ। ਗੁਰੂ ਮਹਾਰਾਜ ਜੀ ਨੇ ਕਲਾ ਵਰਤਾਈ ਹੈ, ਉਹਨਾਂ ਨੂੰ ਇੰਜ ਸਾਧ ਸੰਗਤ ਜੀ ਭੋਜਨ ਪਵਾਉਣਾ ਕੀਤਾ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਅੱਗੇ ਮੰਜ਼ਲ ਦਰ ਮੰਜ਼ਲ ਲੰਬੇ ਲੰਬੇ ਪੈਂਡੇ ਤੈਅ ਕਰਦੇ ਹਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੰਬਾ ਪੈਂਡਾ ਆਪ ਜੀ ਕਿਉਂ ਤੈਅ ਕਰ ਰਹੇ ਹੋ? ਮਹਾਰਾਜ ਨੇ ਕਿਹਾ ਕਿ ਭਾਈ ਵਧੀਆ ਰਮਣੀਕ ਅਸਥਾਨ ਨਹੀਂ ਮਿਲ ਰਿਹਾ, ਕੋਈ ਵਧੀਆ ਟਿਕਾਣਾ ਮਿਲ ਜਾਵੇ ਤੇ ਉੱਥੇ ਵਧੀਆ ਆਪਾਂ ਡੇਰਾ ਕਰਾਂਗੇ, ਜਿੱਥੇ ਪਿਆਰਿਓ ਵਧੀਆ ਪ੍ਰਬੰਧ ਨਾ ਹੋਵੇ ਤੇ ਆਪਾਂ ਉੱਥੇ ਰੁਕਦੇ ਨਹੀਂ ਹਾਂ। ਆਪਾਂ ਕਹਿੰਦੇ ਹਾਂ ਕਿ ਭਾਈ ਇੱਥੇ ਰੁਕਣਾ ਬੜਾ ਔਖਾ ਹੈ। ਮਹਾਰਾਜ ਜੀ ਨੇ ਕਿਹਾ ਵਧੀਆ ਜਿਹੜਾ ਕੋਈ ਰਮਣੀਕ ਅਸਥਾਨ ਆਵੇ ਉੱਥੇ ਆਪਾਂ ਨੇ ਡੇਰਾ ਕਰਨਾ ਹੈ। ਇੱਥੋਂ ਤੱਕ ਸਾਧ ਸੰਗਤ ਜੀ, ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਗੁਰੂ ਸਾਹਿਬ ਜੀ ਦਾ ਜੋ ਪਾਵਨ ਇਤਿਹਾਸ ਜਿਹੜਾ ਹੈ ਉਹ ਆਪਾਂ ਨੇ ਸਰਵਣ ਕਰਨਾ ਕੀਤਾ। ਨਾਲ ਸਾਧ ਸੰਗਤ ਜੀ, ਇਹ ਤੀਜਾ ਘੱਲੂਘਾਰਾ ਰੂਪ ਦੇ ਵਿੱਚ ਜਿਹੜੇ ਹੁਣ ਦਿਨ ਚੱਲ ਰਹੇ ਹਨ, 1984 ਦੇ ਵਿੱਚ ਜੂਨ 84 ਜਿਹਨੂੰ ਆਪਾਂ ਕਹਿ ਕਰਕੇ ਯਾਦ ਕਰਦੇ ਹਾਂ, ਜਿਸ ਦਿਨ ਜ਼ਾਲਮ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਬਹੁਤ ਭਾਰੀ ਬਲ ਦਲ ਲੈ ਕਰਕੇ ਅਟੈਕ ਕਰਨਾ ਕੀਤਾ, ਹਮਲਾ ਕਰਨਾ ਕੀਤਾ। ਅਤੇ ਇਹਦੇ ਬਾਬਤ ਪਿਆਰਿਓ ਆਪਾਂ ਦੇਖੋ, ਗੱਲਾਂ ਤਾਂ ਬਹੁਤ ਹਨ, ਇਤਿਹਾਸ ਬਹੁਤ ਵੱਡਾ, ਫਿਰ ਵੀ ਜਿੰਨੀ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਸੰਕਸ਼ਿਪਤ ਦੇ ਵਿੱਚ ਇਹਦੀ ਵਿਚਾਰ ਕਰੀਏ। ਇਹਦੇ ਕਾਰਨ ਜਿਹੜੇ ਹਨ, ਇਹਦੇ ਕਾਰਨਾਂ ਦੇ ਵੱਲ ਆਪਾਂ ਜ਼ਿਆਦਾ ਧਿਆਨ ਦੇਣਾ ਚਾਹੀਦਾ, ਕਾਰਨ ਕੀ ਹੈ। ਹੁਣ ਸਾਧ ਸੰਗਤ ਜੀ, ਜੋ ਦਾਸ ਨੇ ਬੇਨਤੀ ਕੀਤੀ ਸੀ, ਕਿਉਂਕਿ ਫੌਜੀ ਕਾਰਵਾਈ ਹੋਈ ਹੈ ਅਤੇ ਫੌਜੀਆਂ ਨੇ ਵੀ ਪਿਆਰਿਓ ਇਹ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਕੀ ਕਰਨਾ ਕੀਤਾ, 2 ਤਰੀਕ ਨੂੰ, 1 ਤਰੀਕ ਨੂੰ ਦੇਖੋ ਇਹਨਾਂ ਨੇ CRP ਵਾਲੇ ਜਿਹੜੇ ਹਨ, SRP CRP ਵਾਲੇ ਇਹਨਾਂ ਨੇ ਅਟੈਕ ਕਰਨਾ ਕੀਤਾ, ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ, ਇਹ ਵੇਖਣਾ ਚਾਹੁੰਦੇ ਸਨ। ਅਤੇ CRP SRP, ਜੇ ਪਿਆਰਿਓ ਦੇਸ਼ ਦੇ ਅੰਦਰੂਨੀ ਮਾਮਲੇ ਦੇ ਵਿੱਚ ਕੋਈ ਗੜਬੜਾਹਟ ਹੋ ਜਾਵੇ, ਕੋਈ ਘਾਟਾ ਵਾਧਾ ਹੋ ਜਾਵੇ, ਇਹ ਟੁਕੜੀਆਂ ਜਿਹੜੀਆਂ ਹਨ ਇਹਨੂੰ ਲਾਇਆ ਜਾਂਦਾ, ਫੌਜ ਨੂੰ ਨਹੀਂ ਲਾਇਆ ਜਾਂਦਾ। ਪਹਿਲੇ CRP SRP ਆਦਿਕ ਇਹਨਾਂ ਨੇ ਮੋਰਚਾ ਸਾਂਭਿਆ, ਇਹਨਾਂ ਨੇ ਹਮਲਾ ਕਰਨਾ ਕੀਤਾ। ਉਹ ਤੋਂ ਬਾਅਦ 2 ਤਰੀਕ ਨੂੰ ਸਾਧ ਸੰਗਤ ਜੀ, ਵਕਤੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਜਿਹੜੀ ਹੈ ਉਹਨੇ 40 ਮਿੰਟ ਦਾ ਜਿਹੜਾ ਹੈ ਆਕਾਸ਼ਵਾਣੀ ਦੇ ਉੱਤੇ ਭਾਸ਼ਣ ਦੇਣਾ ਕੀਤਾ। ਭਾਸ਼ਣ ਦੇ ਕਰਕੇ ਉਹਨੇ ਕਿਹਾ ਕਿ ਅਸੀਂ ਬਹੁਤ ਮਜਬੂਰ ਹਾਂ, ਇਹ ਬਹੁਤ ਕੰਮ ਖਰਾਬ ਹੋ ਗਿਆ, ਇਹਨੂੰ ਰੋਕਣਾ ਹੀ ਪੈਣਾ ਹੈ, ਇਸ ਕਰਕੇ ਭਾਈ ਅਸੀਂ ਸਖ਼ਤ ਕਾਰਵਾਈ ਕਰਦੇ ਹਾਂ, ਨਹੀਂ ਤਾਂ ਉਹਨੇ ਊਲ ਫਜੂਲ ਜੋ ਵੀ ਬਕਵਾਦ ਕੀਤਾ ਕਿ ਇੰਜ ਹੋ ਜਾਵੇਗਾ ਉਂਜ ਹੋ ਜਾਵੇਗਾ, ਇਹ ਕਹਿ ਕਰਕੇ ਪਿਆਰਿਓ ਪੰਜਾਬ ਨੂੰ ਪੂਰੇ ਦੁਨੀਆ ਤੋਂ ਕਟਪ ਕਰ ਦਿੱਤਾ, ਪੰਜਾਬ ਨੂੰ ਪੂਰੀ ਦੁਨੀਆ ਤੋਂ ਕਟਪ ਕਰ ਦਿੱਤਾ। ਅਤੇ ਵਿਸ਼ੇਸ਼ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਨਾਕਾਬੰਦੀ ਕਰ ਦਿੱਤੀ, ਕਰਫਿਊ ਲਾ ਦਿੱਤਾ, ਪੂਰਾ ਕਟਪ ਕਰ ਦਿੱਤਾ, ਟੈਲੀਫੋਨ ਜਿਹੜੇ ਹਨ ਉਹ ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬੰਦ ਹੋ ਗਏ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਟੈਲੀਫੋਨ ਚੱਲਦੇ, ਜਿਹੜੇ ਸਰਕਾਰੀ ਦਰਬਾਰੀ ਵਿਸ਼ੇਸ਼ ਜਿਹੜੇ ਹਨ ਉਹੀ ਚੱਲ ਰਹੇ ਸੀ ਆਮ ਲੋਕਾਂ ਦੇ, ਸਭ ਇਹਨਾਂ ਨੇ ਖਤਮ ਕਰਨਾ ਕੀਤਾ, ਬੰਦ ਕਰ ਦਿੱਤਾ। ਅਤੇ ਇੱਥੇ ਜਿੰਨੇ ਵੀ ਪੱਤਰਕਾਰ ਜਰਨਲਿਸਟ ਜਿਹੜੇ ਹਨ ਅਤੇ ਸੁਤੰਤਰਤਾ ਜਿਹੜੀ ਰੱਖਣ ਵਾਲੇ, ਬੇਬਾਕੀ ਨਾਲ ਬੋਲਣ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਕੁਛ ਚੁਣੇ ਹੋਏ ਜਿਹੜੇ ਹਨ ਸਰਕਾਰੀ ਜਿਹੜੇ ਜਰਨਲਿਸਟ ਜਿਹੜੇ ਹਨ ਉਹਨਾਂ ਨੂੰ ਹੀ ਇਹਨਾਂ ਨੇ ਉੱਥੇ ਰੱਖਣਾ ਕੀਤਾ, ਕਿਉਂਕਿ ਆਪਣਾ ਉਹ ਕੰਮ ਕਰਨਾ ਚਾਹੁੰਦੇ ਸਨ। ਉਸ ਤੋਂ ਬਾਅਦ ਸਾਧ ਸੰਗਤ ਜੀ, ਅਤੇ ਇਹਨਾਂ ਨੇ ਪੂਰਾ ਜਿਹੜਾ ਹੈ ਇਹ ਪ੍ਰਬੰਧ ਕਰਨਾ ਕੀਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਕਟਅਪ ਕਰ ਦਿੱਤਾ ਗਿਆ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ, ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਆਈਆਂ ਹੋਈਆਂ ਸਨ, ਉਹ ਵੀ ਸੰਗਤਾਂ ਜਿਹੜੀਆਂ ਇੱਥੇ ਰਹਿ ਗਈਆਂ। ਉਸ ਤੋਂ ਬਾਅਦ ਸਾਧ ਸੰਗਤ ਜੀ, ਇਹਨਾਂ ਨੇ ਫਿਰ ਜਦੋਂ ਕਟਅਪ ਹੋ ਗਿਆ, ਫਿਰ ਇਹਨੇ ਕਹਿ ਕਰਕੇ ਇਹ ਸਾਰਾ ਚਾਰਜ ਜਿਹੜਾ ਫੌਜ ਦੇ ਹਵਾਲੇ ਕਰ ਦਿੱਤਾ, ਇਹ ਸਾਰਾ ਜਿੰਮਾ ਜਿਹੜਾ ਫੌਜ ਦੇ ਹਵਾਲੇ ਕਰ ਦਿੱਤਾ। ਅਤੇ ਉਸ ਵੇਲੇ ਦੇਖੋ ਫੌਜੀ ਬੰਦੇ ਵੀ ਜਿਹੜੇ ਹਨ, ਜਿਹੜੇ ਸੁੰਦਰ ਹੋ ਗਿਆ, ਜਿਹਨੂੰ ਸੁੰਦਰ ਜੀ ਕਰਕੇ ਜਰਨੈਲ ਜਿਹੜਾ ਸੀ, ਵੈਦਿਆ ਆਦਿਕ ਹੋ ਗਿਆ, ਬਰਾੜ ਆਦਿਕ ਹੋ ਗਿਆ, ਇਹਨਾਂ ਨੇ ਇਹੀ ਫਿਰ ਬਿਆਨ ਦਿੱਤਾ, ਇਹਨਾਂ ਨੇ ਇਹੀ ਫਿਰ ਦੱਸਿਆ ਕਿ ਭਾਈ ਸਾਨੂੰ ਮਜਬੂਰਨ ਨਾ ਚਾਹੁੰਦਿਆਂ ਹੋਇਆਂ ਸਾਨੂੰ ਨਾ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪ੍ਰਵੇਸ਼ ਕਰਨਾ ਪਿਆ, ਨਾ ਚਾਹੁੰਦਿਆਂ ਹੋਇਆਂ ਅਸੀਂ ਇਹ ਜਿਹੜਾ ਹੈ ਸਾਕਾ ਜਿਹੜਾ ਹੈ ਇਹ ਵਰਤਾਇਆ ਹੈ। ਲੇਕਿਨ ਪਿਆਰਿਓ ਇੱਕ ਗੱਲ ਯਾਦ ਰੱਖੋ, ਇਹ ਕਹਿੰਦੇ ਕਿ ਨਾ ਚਾਹੁੰਦਿਆਂ ਹੋਇਆਂ,
ਲੇਕਿਨ ਇਹਦੀ ਤਿਆਰੀ ਤਕਰੀਬਨ ਇੱਕ ਸਾਲ ਤੋਂ ਤਕਰੀਬਨ ਇੱਕ ਸਾਲ ਸਮਾਂ ਪਹਿਲਾਂ ਤੋਂ ਹੀ ਪਿਆਰਿਓ ਇਹਨਾਂ ਨੇ ਤਿਆਰੀਆਂ ਕਰਕੇ ਰੱਖ ਲਈਆਂ। ਇਹਨਾਂ ਦੇ ਜਿਹੜੇ ਬੇਸ ਕੈਂਪ ਆਦਿਕ ਜਿਹੜੇ ਸੀ ਨਾ, ਜਿੱਥੇ ਮਿਲਟਰੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਚਕਰਾਤਾ ਆਦਿਕ ਆ, ਔਰ ਵੀ ਕਈ ਅਸਥਾਨ ਜਿਹੜੇ ਹਨ ਉਹਨਾਂ ਫੌਜੀ ਜਿਹੜੇ ਜਿੱਥੇ ਛਾਉਣੀਆਂ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਜਿਹੜਾ ਹੈ ਇਹਨਾਂ ਨੇ ਬਣਾਉਣਾ ਕੀਤਾ। ਕਿਉਂਕਿ ਕੋਈ ਵੀ ਕਾਰਵਾਈ ਕਿੱਥੇ ਕਰਨੀ ਹੋਵੇ ਨਾ ਪਿਆਰਿਓ, ਅਤੇ ਇਹ ਕੀ ਕਰਦੇ ਹਨ, ਪਹਿਲੇ ਉਹ ਜਿਹਨੂੰ ਮੌਕ ਡਰੀਲ ਬੋਲਦੇ ਹਨ, ਟ੍ਰੇਨਿੰਗ ਬੋਲਦੇ ਹਨ, ਅਤੇ ਪੂਰਾ ਇੱਕ ਨਕਸ਼ਾ ਬਣਾ ਕਰਕੇ ਕਿ ਕਿਉਂਕਿ ਉਸ ਟਾਈਮ ਦੇ ਵਿੱਚ ਤੰਗ ਗਲੀਆਂ ਸਨ, ਹਰ ਚੀਜ਼ ਦਾ ਨਕਸ਼ਾ ਇੱਕ ਬਨਾਵਟੀ ਪਿਆਰਿਓ ਹਰਿਮੰਦਰ ਸਾਹਿਬ ਦਾ ਮਾਡਲ, ਅਕਾਲ ਤਖਤ ਸਾਹਿਬ ਜੀ ਦਾ ਮਾਡਲ ਬਣਾ ਕਰਕੇ ਇਹਨਾਂ ਨੇ ਫਿਰ ਉੱਥੇ ਨਾ ਰਿਹਰਸਲ ਕਰਨਾ ਸ਼ੁਰੂ ਕਰ ਦਿੱਤਾ। ਇਹ ਅਟੈਕ ਤੋਂ ਪਹਿਲਾਂ, ਇਹ ਅਟੈਕ ਤੋਂ ਕਈ ਮਹੀਨੇ ਪਹਿਲੇ ਪਿਆਰਿਓ ਇਹਨਾਂ ਨੇ ਪੂਰੀ ਤਿਆਰੀ ਕਰ ਲਈ ਕਿ ਭਾਈ ਕਿ ਇਸ ਤਰ੍ਹਾਂ ਹੋ ਗਿਆ ਅਤੇ ਆਪਾਂ ਇੰਝ ਅਟੈਕ ਕਰਨਾ, ਇੰਝ ਅੰਦਰ ਦਾਖਲ ਹੋਣਾ, ਇੰਝ ਗੋਲੀਆਂ ਚਲਾਉਣੀਆਂ, ਇੰਝ ਇਹਨਾਂ ਦੇ ਉੱਤੇ ਵਾਰ ਕਰਨਾ, ਇੰਝ ਇਹਨਾਂ ਨੂੰ ਆਪਾਂ ਬਾਹਰ ਕੱਢਣਾ, ਮਾਰਨਾ, ਖਤਮ ਕਰਨਾ। ਇਹ ਤਿਆਰੀਆਂ ਪਿਆਰਿਓ ਪਹਿਲਾਂ ਹੀ ਹੋ ਚੁੱਕੀਆਂ ਸਨ। ਹੁਣ ਇੱਕ ਗੱਲ ਆਪ ਜੀ ਸਿਆਣੇ ਬੈਠੇ ਨਾ ਆਪ ਜੀ ਵਿਚਾਰ ਕਰਨਾ ਕਰੋ, ਇਹ ਕਹਿੰਦੇ ਕਿ ਨਾ ਚਾਹੁੰਦਿਆਂ ਹੋਇਆ ਅਚਨਚੇਤ ਇਹ ਭਾਣਾ ਜਿਹੜਾ ਵਰਤ ਗਿਆ। ਪਿਆਰਿਓ ਜੇ ਅਚਨਚੇਤ ਵਰਤਦਾ ਤੇ ਇੱਕ ਸਾਲ ਪਹਿਲਾਂ ਤੋਂ ਤੁਸੀਂ ਕਾਹਦੀ ਤਿਆਰੀ ਕਰ ਰਹੇ ਸੀ? ਇਹ ਮੈਂ ਤਰਕ ਦੇ ਨਾਲ ਕਹਿ ਰਿਹਾ ਕਿ ਸਿੱਧਾ ਦੇਖੋ, ਹਰ ਕਿਸੇ ਨੂੰ ਪਤਾ ਅਚਨਚੇਤ ਹੋ ਗਿਆ ਇੱਕ ਸਾਲ ਪਹਿਲਾਂ, ਇਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲ ਗਿਆ ਕਿ ਭਾਈ ਇੰਝ ਹੋਵੇਗਾ, ਆਪਾਂ ਨੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਅਟੈਕ ਕਰਨਾ? ਅਚਨਚੇਤ ਹੋ ਗਿਆ ਤੇ ਉਸ ਵੇਲੇ ਬੰਦਾ ਤਿਆਰੀ ਨਹੀਂ ਕਰ ਸਕਦਾ। ਅਚਨਚੇਤ ਜਿੱਥੇ ਭਾਣੇ ਵਰਤਦੇ ਨਾ ਪਿਆਰਿਓ, ਅਚਨਚੇਤ ਹਮਲਾ ਹੋ ਜਾਵੇ ਤੇ ਉਸ ਤੋਂ ਪਹਿਲਾਂ ਬੰਦਾ ਕਿਹੜੀ ਕੋ ਤਿਆਰੀ ਕਰ ਸਕਦਾ? ਇਹਨਾਂ ਨੇ ਪਹਿਲਾਂ ਹੀ ਪਿਆਰਿਓ ਤਿਆਰੀ ਕਰਨੀ ਕੀਤੀ। ਤਿਆਰੀ ਕਰਕੇ ਇਸ ਓਪਰੇਸ਼ਨ ਦਾ ਨਾਮ ਜਿਹੜਾ ਪਹਿਲਾਂ ਹੀ ਇਹਨਾਂ ਨੇ ਚੁਣ ਲਿਆ ਸੀ, ਬਲੂ ਸਟਾਰ ਕਰਕੇ, ਕਿਉਂਕਿ ਬਲੂ ਦਾ ਮਤਲਬ ਖਾਸ ਕਰਕੇ ਕਿ ਨੀਲਾ ਰੰਗ ਜਿਹੜਾ ਹੁੰਦਾ, ਕਿਉਂਕਿ ਜਿਹੜੇ ਸਿੰਘ ਜਿਹੜੇ ਹਨ ਜੁਝਾਰੂ ਸਿੰਘ ਜ਼ਿਆਦਾ ਕਰਕੇ ਉਸ ਵੇਲੇ ਨੀਲੀਆਂ ਪੱਗਾਂ ਬਣਦੇ ਸਨ, ਅਤੇ ਇਹਨਾਂ ਦੇ ਉੱਤੇ ਅਟੈਕ ਕਰਨਾ, ਜਿਹਨੂੰ ਆਪਾਂ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ, ਸਰਕਾਰ ਕੋਈ ਵੀ ਪਿਆਰਿਓ ਇਸ ਤਰ੍ਹਾਂ ਕੋਈ ਚੀਜ਼ ਓਪਰੇਸ਼ਨ ਨੂੰ ਅੰਜਾਮ ਦਿੰਦੀ ਹੈ, ਉਸ ਵੇਲੇ ਕੋਈ ਇੱਕ ਉਹਦਾ ਨਾਮਕਰਨ ਕੀਤਾ ਜਾਂਦਾ, ਨਾਮ ਰੱਖਿਆ ਜਾਂਦਾ, ਇਸ ਨਾਮ ਦੇ ਤਹਿਤ ਇਹ ਓਪਰੇਸ਼ਨ ਜਿਹੜਾ ਆਪਾਂ ਨੇ ਕਰਨਾ ਹੈ। ਪਹਿਲਾਂ ਹੀ ਪਿਆਰਿਓ ਇਹਨਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਤੋਂ ਕਈ ਮਹੀਨਾ ਪਹਿਲਾਂ ਹੀ ਇਹਨਾਂ ਨੇ ਵਿਉਂਤਬੰਦੀ ਕਰ ਲਈ, ਤਿਆਰੀਆਂ ਕਰ ਲਈਆਂ, ਮਾਡਲ ਬਣਾ ਲਏ, ਮਾਡਲ ਬਣਾ ਕਰਕੇ ਉਹਦੇ ਉੱਤੇ ਰਿਹਰਸਲ ਕਰ ਰਹੇ ਸਨ ਕਿਸ ਤਰ੍ਹਾਂ ਅੰਦਰ ਦਾਖਲ ਹੋਣਾ, ਕਿਸ ਤਰ੍ਹਾਂ ਆਪਾਂ ਨੇ ਹਮਲਾ ਕਰਨਾ ਹੈ। ਅਤੇ ਉਹਦਾ ਨਾਮ ਵੀ ਪਿਆਰਿਓ ਪਹਿਲਾਂ ਹੀ ਇਹਨਾਂ ਨੇ ਚੁਣ ਲਿਆ ਕਿ ਓਪਰੇਸ਼ਨ ਬਲੂ ਸਟਾਰ ਕਰਕੇ। ਹੁਣ ਫਿਰ ਬਾਅਦ ਦੇ ਵਿੱਚ ਕਹਿੰਦੇ ਕਿ ਜੀ ਅਚਨਚੇਤ ਇਹ ਭਾਣਾ ਵਰਤਿਆ, ਨਾ ਚਾਹੁੰਦਿਆਂ ਹੋਇਆਂ ਸਾਨੂੰ ਅੰਦਰ ਦਾਖਲ ਹੋਣਾ ਪਿਆ। ਇਹ ਸਭ ਸਾਧ ਸੰਗਤ ਜੀ ਲੋਕਾਂ ਨੂੰ ਗੁੰਮਰਾਹ ਕਰਨਾ। ਅੱਜ ਵੀ ਆਪਾਂ ਵੇਖਦੇ ਹਾਂ ਇਹ ਵੱਡੀਆਂ ਏਜੰਸੀਆਂ, ਸਰਕਾਰ ਜਿਹੜੀ ਨਾ, ਇਹ ਗੁੰਮਰਾਹੀ ਤਾਂ ਕਰਦੀ ਹੈ ਪਿਆਰਿਓ, ਕੌਣ ਸੱਚ ਥੋੜ੍ਹੀ ਕੋਈ ਬੋਲਦਾ। ਅੱਜ ਵੀ ਬਹੁਤਾਤ ਦੇ ਵਿੱਚ ਜਿਨ੍ਹਾਂ ਦੇ ਕੋਲ ਤਾਕਤ ਆ ਜਾਵੇ ਇਹ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਹਨ, ਕੁਛ ਵੀ ਊਲ ਫਜੂਲ ਬੋਲ ਦੇਣਾ। ਅੱਜ ਵੀ ਮਹਾਂਸ਼ਕਤੀਆਂ ਦੇ ਵਿੱਚ ਲੜਾਈਆਂ ਝਗੜੇ ਚੱਲਦੇ, ਆਪ ਜੀ ਦੇਖੋ ਕਦੇ ਉਹ ਕੁਛ ਬਿਆਨ ਦਿੰਦਾ, ਇਹ ਕੋਈ ਬਿਆਨ ਦਿੰਦਾ, ਕੋਈ ਕਹਿੰਦਾ ਜੀ ਇਹਨਾਂ ਨੂੰ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ, ਫਿਰ ਬਾਅਦ ਦੇ ਵਿੱਚ ਦੂਜੇ ਦਿਨ ਇੱਕਦਮ ਸਭ ਬਦਲ ਜਾਂਦਾ। ਕਹਿਣ ਦਾ ਮਤਲਬ ਇਹ ਬੇਈਮਾਨ ਬੰਦੇ, ਝੂਠੇ ਬੰਦੇ ਹੁੰਦੇ ਹਨ, ਇਹਨਾਂ ਦੇ ਕੋਲ ਤਾਕਤਾਂ ਹੁੰਦੀਆਂ, ਮੀਡੀਆ ਇਹਨਾਂ ਦੇ ਕੋਲ ਹੁੰਦਾ, ਇਸ ਕਰਕੇ ਜੋ ਮਰਜ਼ੀ ਊਲ ਫਜੂਲ ਬਗਬਾਦ ਕਰੋ ਅਤੇ ਆਮ ਲੋਕ ਜਿਹੜੇ ਪਿਆਰੇ ਹੋ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ, ਉਹਨਾਂ ਨੂੰ ਲੱਗਦਾ ਕਿ ਭਾਈ ਇਹ ਪ੍ਰਧਾਨ ਮੰਤਰੀ ਰਾਸ਼ਟਰਪਤੀ ਬੋਲ ਰਿਹਾ, ਸੱਚ ਬੋਲ ਰਿਹਾ ਹੋਵੇਗਾ। ਤਕਰੀਬਨ ਪਿਆਰੇ ਹੋ ਇਹਨਾਂ ਦੇ ਬੋਲ, ਇਹਨਾਂ ਦੇ ਬਚਨ ਜਿਹੜੇ ਨਾ ਝੂਠੇ ਹੁੰਦੇ, ਇਹ ਆਪਣੀ ਰਾਜਨੈਤਿਕ ਫਾਇਦਾ ਲੈਣ ਦੇ ਲਈ, ਆਪਣਾ ਲਾਭ ਲੈਣ ਦੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ, ਝੂਠ ਮੂਠ ਬੋਲ ਕਰਕੇ ਬੇਗਾਨੇ ਪੁੱਤਾਂ ਨੂੰ ਮਰਵਾ ਦਿੰਦੇ ਹਨ, ਲੋਕਾਂ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਇਹ ਕਰ ਲੈਂਦੇ ਹਨ। ਇਹ ਵੀ ਸਾਧ ਸੰਗਤ ਜੀ ਬਾਅਦ ਦੇ ਵਿੱਚ ਮੈਂ ਜੋ ਬੇਨਤੀਆਂ ਕਰ ਰਿਹਾ ਨਾ, ਕਿਉਂਕਿ ਇਹਨਾਂ ਦੇ ਕੋਲ ਪੂਰਾ ਮੀਡੀਆ ਇਹਨਾਂ ਨੇ ਕਵਰ ਕਰਨਾ ਕੀਤਾ, ਜਦੋਂ ਫੌਜ ਦੇ ਹਵਾਲੇ ਕਰਨਾ ਕੀਤਾ, ਹਵਾਲੇ ਕਰਨ ਤੋਂ ਬਾਅਦ ਇਹ ਵੀ ਇੱਕ ਪ੍ਰੋਪੋਗੰਡਾ ਜਿਹੜਾ ਤਿਆਰ ਕਰਨਾ ਕੀਤਾ ਹੈ।
ਉਸ ਵੇਲੇ ਕਈਆਂ ਨੇ ਫਿਰ ਨਿਊਜ਼ ਚੈਨਲਾਂ ਦੇ ਉੱਤੇ ਵੀ ਆਹ ਸਭ ਕੁਛ ਵੇਖਿਆ। ਇੱਕੋ ਚੈਨਲ ਚੱਲਦਾ ਸੀ ਦੂਰਦਰਸ਼ਨ ਦਾ, ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਉਹਨਾਂ ਨੂੰ ਪਿਆਰਿਓ ਉੱਥੋਂ ਦੂਜੇ ਸਟੇਟਾਂ ਤੋਂ ਪਕੜ ਕਰਕੇ ਲਿਆਉਣਾ ਕੀਤਾ। ਪੂਰਾ ਇੱਕ ਇਹਨਾਂ ਦਾ ਪ੍ਰੀ ਪਲੈਨਡ ਸੀ। ਬਹੁਤ ਸ਼ਰਾਬ ਦੀਆਂ ਬੋਤਲਾਂ, ਤਰ੍ਹਾਂ ਤਰ੍ਹਾਂ ਦੇ ਨਸ਼ੇ ਆਦਿਕ, ਕਿਉਂਕਿ ਸਰਕਾਰ ਨੇ ਪੂਰਾ ਕਬਜ਼ਾ ਕਰ ਲਿਆ, ਪੂਰਾ ਇਹਨਾਂ ਦੇ ਹੈਂਡ ਓਵਰ ਹੋ ਗਿਆ। ਇਹਨਾਂ ਨੇ ਉਹ ਬੀਬੀਆਂ ਨੂੰ ਅੰਦਰ, ਕਈ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੀਬੀਆਂ ਨੂੰ ਅੰਦਰ ਦਾਖਲ ਕਰ ਦਿੱਤਾ ਸੀ। ਫਿਰ ਬਾਅਦ ਦੇ ਵਿੱਚ ਉਹਨੂੰ ਮੀਡੀਆ ਦੇ ਵਿੱਚ ਕੈਮਰੇ ਦੇ ਵਿੱਚ ਕਵਰੇਜ ਲੈ ਕਰਕੇ ਇੰਜ ਪ੍ਰੋਪੋਗੰਡਾ ਤਿਆਰ ਕੀਤਾ ਕਿ ਇਹ ਬੀਬੀਆਂ ਜਿਹੜੀਆਂ ਨਾ, ਇਹ ਪਤਾ ਨਹੀਂ ਕੋਈ, ਉਹ ਫਿਰ ਬਿਆਨ ਦਿੰਦੀਆਂ, ਅਸੀਂ ਦੋ ਚਾਰ ਪੰਜ ਮਹੀਨੇ ਪਹਿਲੇ ਇੱਥੇ ਹਰਿਮੰਦਰ

ਇਨਕਾਰ ਕਰਨਾ ਕੀਤਾ, ਸਾਡੀ ਬੇਇੱਜ਼ਤੀ ਕਰਨੀ ਕੀਤੀ। ਕੋਈ ਬੋਲਦੀ ਕਿ 15 ਦਿਨ ਹੋ ਗਏ, ਕੋਈ ਕਹਿੰਦੀ ਜੀ ਮਹੀਨਾ ਹੋ ਗਿਆ, ਇਤਿਆਦਿਕਾ ਉਹਨਾਂ ਨੂੰ ਛੁਡਾ ਕਰਕੇ ਫਿਰ ਪਿਆਰਿਓ ਇੱਕ ਜਾਲੀ ਫਰਜ਼ੀ ਪੂਰੀ ਖਬਰ ਚਲਾਈ ਗਈ ਕਿ ਇੱਥੇ ਕਿ ਕੰਪਲੈਕਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਨਿਕਲ ਰਹੀਆਂ, ਆਹ ਗਲਤ ਚੀਜ਼ਾਂ ਜਿਹੜੀਆਂ ਆਹ ਨਿਕਲ ਰਹੀਆਂ, ਲੋਕਾਂ ਨੂੰ ਦਿਖਾਉਣ ਦੇ ਲਈ ਸਿਰਫ ਕਿ ਦੇਖੋ ਜੀ ਉੱਥੇ ਆਹ ਹੋ ਰਿਹਾ ਆਹ ਹੋ ਰਿਹਾ। ਉਸ ਵੇਲੇ ਵੀ ਸਾਧ ਸੰਗਤ ਜੀ ਬੀਬੀ ਸੀ ਜਿਹੜੇ ਸੁਤੰਤਰ ਜਿਹੜਾ ਇਹ ਕਰਦੇ ਸਨ, ਉਹਨਾਂ ਨੇ ਫਿਰ ਸਿੱਧਾ ਉਹਨਾਂ ਨੇ ਕਹਿ ਦਿੱਤਾ ਕਿ ਸਭ ਝੂਠ ਹੈ, ਅਸੀਂ ਖੁਦ ਵੇਖਿਆ। ਇਹਨਾਂ ਨੇ ਖੁਦ ਆਪਣੀਆਂ ਬੀਬੀਆਂ ਨੂੰ ਬੰਦਿਆਂ ਨੂੰ ਅੰਦਰ ਵਾੜ ਕਰਕੇ ਪ੍ਰੋਪੋਗੰਡਾ ਜਿਹੜਾ ਹੈ ਉਹਨਾਂ ਨੇ ਤਿਆਰ ਕਰਨਾ ਕੀਤਾ ਇਤਿਹਾਸਿਕ ਬਦਨਾਮ ਕਰਨ ਦੇ ਲਈ, ਕਿਉਂਕਿ ਕੋਈ ਮੌਕਾ ਤਾਂ ਚਾਹੀਦਾ ਨਾ ਇਹਨਾਂ ਨੂੰ ਕਿ ਭਾਈ ਇਹ ਹੋਇਆ, ਤਾਂ ਕਰਕੇ ਸਾਨੂੰ ਮਜਬੂਰਨ ਹਮਲਾ ਕਰਨਾ ਪਿਆ। ਅਚਨਚੇਤ ਪਿਆਰਿਓ ਕੁਛ ਵੀ ਨਹੀਂ ਹੋਇਆ, ਜੇ ਅਚਨਚੇਤ ਹੁੰਦਾ ਤਾਂ ਇਹਨਾਂ ਨੂੰ ਪਤਾ ਕਿਸ ਤਰ੍ਹਾਂ ਲੱਗਦਾ। ਇਹਦੀ ਤਿਆਰੀ ਤਾਂ ਕਈ ਮਹੀਨਾ ਪਹਿਲੇ ਕਰਕੇ ਬੈਠੇ ਸਨ, ਤਾਂ ਹੀ ਤਾਂ ਇਹਨਾਂ ਨੂੰ ਜਦੋਂ ਸਿੰਘਾਂ ਨੂੰ ਪਤਾ ਚੱਲਿਆ ਕਿ ਕਿਉਂਕਿ ਫੌਜ ਦੇ ਵਿੱਚ ਕਈ ਬੰਦੇ ਜਿਹੜੇ ਆਪਣੇ ਵੀ ਹੁੰਦੇ, ਉਹਨਾਂ ਨੇ ਜਦੋਂ ਖਬਰ ਦੇ ਦਿੱਤੀ, ਕਹਿ ਦਿੱਤਾ ਕਿ ਭਾਈ ਇਸ ਤਰ੍ਹਾਂ ਇਹਨਾਂ ਨੇ ਹਮਲਾ ਕਰਨਾ ਹੈ, ਹਰਿਮੰਦਰ ਸਾਹਿਬ ਦਾ ਅਕਾਲ ਤਖ਼ਤ ਦਾ ਇਹਨਾਂ ਨੇ ਮਾਡਲ ਤਿਆਰ ਕਰਨਾ ਕੀਤਾ, ਪੂਰੀ ਇਹਨਾਂ ਨੇ ਤਿਆਰੀ ਕਰਨੀ ਕੀਤੀ ਹੈ। ਅਤੇ ਉਸ ਤੋਂ ਬਾਅਦ ਸਿੰਘ ਵੀ ਜਿਹੜੇ ਹਨ ਉਹ ਵੀ ਪਿਆਰਿਓ ਸੁਚੇਤ ਹੋ ਗਏ ਹਨ। ਔਰ ਇੱਕ ਗੱਲ ਪਿਆਰਿਓ, ਜੇ ਆਪਾਂ ਇਹੀ ਗੱਲ ਦੀ ਆਪਾਂ ਜੇ ਵਿਚਾਰ ਕਰੀਏ ਕਿ ਇਹਨਾਂ ਨੇ ਹਮਲਾ ਕੀਤਾ ਅਤੇ ਇਹਨਾਂ ਨੇ ਕਿਹਾ ਕਿ ਇੱਥੇ ਨਾ ਜਿਹੜੇ ਖਾੜਕੂ ਸਿੰਘ ਆ, ਬਾਬਾ ਜਰਨੈਲ ਸਿੰਘ ਜੀ ਔਰ ਉਹਨਾਂ ਦੇ ਸਾਥੀ ਜਿਹੜੇ ਹਨ ਉਹ ਇੱਥੇ ਹਨ, ਉਹਨਾਂ ਨੂੰ ਪਕੜਨ ਦੇ ਲਈ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਅਤੇ ਉਹਨਾਂ ਦਾ ਆਤਮ ਸਮਰਪਣ ਕਰਨ ਦੇ ਲਈ ਅਸੀਂ ਘੇਰਾ ਪਾਇਆ, ਹਮਲਾ ਕਰਨਾ ਕੀਤਾ। ਚਲੋ ਠੀਕ ਹੈ, ਤੁਹਾਡਾ ਇਹ ਵਚਨ ਮੰਨ ਲੈਂਦੇ ਹਾਂ ਕਿ ਚਲੋ ਉਹ ਇੱਥੇ ਸੀ, ਤੁਸੀਂ ਉਹਨਾਂ ਨੂੰ ਪਕੜਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ, ਲੇਕਿਨ ਯਾਦ ਰੱਖੋ ਉਹੀ ਟਾਈਮ ਦੇ ਐਟ ਏ ਟਾਈਮ ਸਾਧ ਸੰਗਤ ਜੀ ਸ਼੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਇਹਦੀ ਗਿਣਤੀ ਜਿਹੜੀ ਕੋਈ 80ਆਂ ਦੀ ਦੱਸਦੇ ਹਨ, ਤਕਰੀਬਨ 80 ਗੁਰੂ ਘਰ ਜਿਹੜੇ ਹਨ, ਇਹ ਤਕਰੀਬਨ ਮੈਂ ਕਹਿ ਰਿਹਾ ਹਾਂ, ਇਹਨਾਂ ਅਸਥਾਨਾਂ ਦੇ ਉੱਤੇ ਪੁਲਿਸ ਨੇ ਪੁਲਿਸ ਕਾਰਵਾਈ ਕਰਨੀ ਕੀਤੀ, ਮਿਲਟਰੀ ਜਿਹੜੀ ਹੈ ਦਾਖਲ ਹੋਈ, ਉੱਥੇ ਵੀ ਗੋਲੀਆਂ ਚੱਲੀਆਂ, ਉੱਥੇ ਵੀ ਪਿਆਰਿਓ ਸਰਕਾਰਾਂ ਨੇ ਇਹਨਾਂ ਬੰਦਿਆਂ ਨੇ ਉਹ ਅਸਥਾਨ ਵੱਡੇ ਵੱਡੇ ਅਸਥਾਨ ਜਿਹੜੇ ਹਨ ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਕੀਤਾ। ਹੁਣ ਸਿੱਧੀ ਜੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਉਹ ਤਾਂ 10 ਥਾਵਾਂ 'ਤੇ 40-50 ਥਾਵਾਂ 'ਤੇ ਤਾਂ ਨਹੀਂ ਹੋਵੇਗਾ। ਇਹ ਕਹਿੰਦੇ ਕਿ ਭਾਈ ਅਸੀਂ ਉਹਨਾਂ ਨੂੰ ਪਕੜਨ ਦੇ ਲਈ ਇਹ ਕੀਤਾ, ਫਿਰ ਬਾਕੀ ਜਿਹੜੇ 40 ਤੋਂ ਵੱਧ ਜਿਹੜੇ ਅਸਥਾਨ ਜਿਹੜੇ ਹਨ ਉਹਨਾਂ ਅਸਥਾਨਾਂ ਦੇ ਵਿੱਚ ਕੀ ਬਾਬਾ ਜਰਨੈਲ ਸਿੰਘ ਜੀ ਸੀ, ਕੀ ਉਹਨਾਂ ਦੇ ਸਾਥੀਦਾਰ ਸਨ, ਕੋਈ ਵੀ ਨਹੀਂ ਸੀ ਉਹਨਾਂ ਅਸਥਾਨਾਂ ਦੇ ਉੱਤੇ ਐਟ ਏ ਟਾਈਮ ਉਹੀ ਵੇਲੇ, ਅਤੇ ਇੱਕ ਤਾਂ ਇੱਥੇ ਹੋਇਆ ਬਾਕੀ ਫਿਰ ਉੱਥੇ ਇਹਨਾਂ ਨੇ ਹਮਲੇ ਕਰਨੇ ਕੀਤੇ। ਸਿੰਘਾਂ ਨੂੰ ਜਦੋਂ ਪਤਾ ਚੱਲਿਆ ਪਿਆਰਿਓ, ਬਹੁਤ ਜ਼ਿਆਦਾ ਰੋਹ ਜਿਹੜਾ ਖਾਲਸੇ ਦੇ ਮਨ ਦੇ ਵਿੱਚ ਜਾਗਿਆ, ਬਹੁਤ ਸਾਰੀਆਂ ਸੰਗਤਾਂ ਨੇ ਫਿਰ, ਕਿਉਂਕਿ ਇਹਨਾਂ ਨੇ ਰਾਹ ਆਦਿਕ ਸਭ ਬੰਦ ਕਰ ਦਿੱਤਾ। ਉਸ ਵੇਲੇ ਇਹ ਵੀ ਵਚਨ ਆਉਂਦਾ ਪਿਆਰਿਓ, ਸੁਰ ਸਿੰਘ ਵਾਲੇ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਜੀ, ਜਦੋਂ ਉਹਨਾਂ ਮਹਾਂਪੁਰਖਾਂ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਫੌਜੀ ਕਾਰਵਾਈ ਹੋ ਰਹੀ ਹੈ, ਇਹਨਾਂ ਨੇ ਫਿਰ ਸਾਧ ਸੰਗਤ ਜੀ ਸੰਗਤਾਂ ਨੂੰ ਸੁਚੇਤ ਕਰਨਾ ਕੀਤਾ, ਆਗਾਸ ਕੀਤਾ, ਖਾਲਸਾ ਜੀਓ ਆਪਾਂ ਵੀ ਇਹ ਧਰਮ ਯੁੱਧ ਦੇ ਵਿੱਚ ਸ਼ਾਮਲ ਹੋਣਾ ਹੈ। ਉਸ ਵੇਲੇ ਸਾਧ ਸੰਗਤ ਜੀ ਤਕਰੀਬਨ 30,000 ਤੋਂ ਵੱਧ ਜਥਾ ਜਿਹੜਾ ਬਹੁਤ ਵੱਡਾ ਜਥਾ ਤਿਆਰ ਹੋਇਆ, ਇਹ ਸਾਰਾ ਜਥਾ ਜਿਹੜਾ ਪੈਦਲ ਮਾਰਚ ਕਰਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵੱਲ ਜਾ ਰਿਹਾ ਸੀ, ਅਤੇ ਵਾਰ ਵਾਰ ਹੀ ਪਿਆਰਿਓ ਉਹਨਾਂ ਨੂੰ ਰੋਕ ਦਿੱਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਜਥੇ ਜਿਹੜੇ ਹਨ, ਜਦੋਂ ਇਹਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਨੇ ਜ਼ਾਲਮਾਂ ਨੇ ਅਟੈਕ ਕਰਨਾ ਹੈ, ਉਸ ਵੇਲੇ ਇੱਥੋਂ ਹਜ਼ੂਰ ਸਾਹਿਬ ਤੋਂ ਵੀ ਸਾਧ ਸੰਗਤ ਜੀ ਖਾਸ ਕਰਕੇ ਕਿ ਕਾਰ ਸੇਵਾ ਵਾਲੇ ਮਹਾਂਪੁਰਖ ਇਹਨਾਂ ਦੇ ਵਿੱਚੋਂ ਬਾਬਾ ਗੁਰਮੇਲ ਸਿੰਘ ਜੀ ਹੋ ਗਿਆ, ਭਾਈ ਰਾਮ ਸਿੰਘ ਜੀ, ਵਿਸ਼ੇਸ਼ ਕਰਕੇ ਭਾਈ ਗੁਰਮੇਲ ਸਿੰਘ ਜੀ ਦੀ ਅਗਵਾਈ ਦੇ ਵਿੱਚ 40 ਤੋਂ ਵੱਧ ਸਿੰਘਾਂ ਦਾ ਜਥਾ ਜਿਹੜਾ ਹੈ ਪਿਆਰਿਓ ਇਹ ਗਿਆ। ਇਹਨਾਂ ਨੇ ਜਾ ਕਰਕੇ ਉੱਥੇ ਮੋਰਚਾ ਜਿਹੜਾ ਸਾਹਮਣਾ ਕੀਤਾ, ਇਹਦੇ ਵਿੱਚ ਸਾਰੇ ਦੇ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ, 4-5 ਸਿੰਘ ਜਿਹੜੇ ਬਚ ਗਏ, ਉਹਨਾਂ ਨੂੰ ਫਿਰ ਜੇਲ੍ਹਾਂ ਹੋਈਆਂ, ਬਹੁਤ ਸਾਲ ਜੇਲ੍ਹ ਕੱਟ ਕਰਕੇ ਫਿਰ ਬਾਅਦ ਦੇ ਵਿੱਚ ਉਹ ਵਾਪਸ ਆਏ ਹਨ, ਸਿੱਖਾਂ ਦੇ ਮਨ ਵਲੂੰਦਰੇ ਗਏ ਹਨ। ਜਿੱਥੇ ਵੀ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਰਹਿੰਦੇ, ਅਤੇ ਉਹਨਾਂ ਨੇ ਬਹੁਤ ਰੋਹ ਪ੍ਰਗਟ ਕਰਨਾ ਕੀਤਾ ਸ਼ੁਰੂਆਤ ਦੇ ਵਿੱਚ, ਕਿਉਂਕਿ ਪਿਆਰਿਓ ਇਹਨਾਂ ਦਾ ਹੀ ਦੌਰ ਸੀ,
ਇਹਨਾਂ ਦੀਆਂ ਹੀ ਸਰਕਾਰਾਂ ਜਿਹੜੀਆਂ ਬਹੁਤ ਲੰਬਾ ਸਮਾਂ ਹਿੰਦੁਸਤਾਨ ਦੇ ਵਿੱਚ ਉਹੀ ਸਰਕਾਰ ਨੇ ਰਾਜ ਕਰਨਾ ਕੀਤਾ। ਉਹ ਤੋਂ ਬਾਅਦ ਵੀ ਸਮਾਂ ਜਿਹੜਾ ਜਦੋਂ ਆਇਆ ਤੇ ਇਹਨਾਂ ਨੇ ਗੱਲ ਨੂੰ ਵਧਣ ਨਹੀਂ ਦਿੱਤਾ, ਇਹੀ ਪ੍ਰੋਪੋਗੰਡਾ ਰੱਖਿਆ ਕਿ ਇਹ ਅੱਤਵਾਦੀ, ਇਹ ਵੱਖਵਾਦੀ, ਦੇਸ਼ ਦਰੋਹੀ ਹਨ। ਫਿਰ ਬਾਅਦ ਦੇ ਵਿੱਚ ਆਪ ਜੀ ਵਿਚਾਰ ਕਰੋ ਪਿਆਰਿਓ, ਬਹੁਤ ਸਿਆਣੇ ਜਿਹੜੇ ਬਜ਼ੁਰਗ ਜਿਹੜੇ ਬੈਠੇ ਹੋਏ ਹਨ, ਅੱਜ ਤੋਂ 15-20 ਸਾਲ ਪਹਿਲਾਂ ਆਪਾਂ ਬੋਲ ਨਹੀਂ ਸਕਦੇ ਸੀ, ਇਹ ਦਿਹਾੜਾ ਨਹੀਂ ਮਨਾ ਸਕਦੇ ਸਨ। ਜਿਹੜਾ ਵੀ ਬੋਲਦਾ ਇਹਦੇ ਬਾਬਤ ਚਰਚਾ ਕਰਦਾ, ਸਰਕਾਰ ਨੂੰ ਕੱਢ ਖਰੇ ਦੇ ਵਿੱਚ ਖੜਾ ਕਰਦਾ, ਸੱਚ ਬੇਬਾਕੀ ਦੇ ਨਾਲ ਬੋਲਦਾ, ਉਹਨਾਂ ਨੂੰ ਪਕੜ ਲਿਆ ਜਾਂਦਾ ਸੀ, ਉਹਨਾਂ ਦੇ ਉੱਤੇ ਪਰਚੇ ਦਾਖਲ ਹੁੰਦੇ ਸਨ, ਕੋਈ ਬੇਬਾਕੀ ਦੇ ਨਾਲ ਲਿਖੇ ਪਿਆਰਿਓ ਉਹਨਾਂ ਨੂੰ ਪਕੜ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਇਹਨਾਂ ਨੇ ਪੂਰਾ ਇਹ ਮਾਮਲਾ ਹੀ ਰਫਾ ਦਫਾ ਕਰ ਦਿੱਤਾ, ਕਿਉਂਕਿ ਜਿਸਕਾ ਰਾਜ ਤਿਸੈ ਕਾ ਸੁਪਨਾ, ਜਿਹਦਾ ਰਾਜ ਹੁੰਦਾ ਨਾ ਪਿਆਰਿਓ, ਉਹ ਆਪਣੇ ਰਾਜ ਦੇ ਵਿੱਚ ਆਪਣੇ ਖਿਲਾਫ ਦੀਆਂ ਗੱਲਾਂ ਜਿਹੜੀਆਂ ਉਹ ਥੋੜ੍ਹੀ ਛੁਪਾਉਣ ਦੇਣਾ ਦੇਵੇਗਾ। ਅਤੇ ਉਸ ਵੇਲੇ ਇਹਨਾਂ ਨੇ ਸਾਰੀ ਗੱਲ ਨੂੰ ਦਬਾ ਦਿੱਤਾ, ਇਹ ਕਰ ਦਿੱਤਾ। ਹੁਣ ਜਿਹੜੇ ਲੋਕ ਜਿਹੜੇ ਜੀਵਿਤ ਸਨ ਉਹ ਤਾਂ ਚੁੱਪ ਰਹੇ, ਵੇਖਿਆ ਕਈਆਂ ਨੇ ਉਸ ਵੇਲੇ ਵੀ ਬੋਲਿਆ ਕਿ ਬਾਹਰ ਦੇਸ਼ ਦੇ ਵਿੱਚ ਜਾ ਕਰਕੇ ਸੁਤੰਤਰ ਹੋ ਕਰਕੇ ਸਾਰਾ ਵਾਕਿਆਤ ਹਾਲ ਉਹਨਾਂ ਨੇ ਦੱਸਣਾ ਕੀਤਾ। ਫਿਰ ਜਦੋਂ ਮਾਹੌਲ ਜਦੋਂ ਬਦਲਿਆ, ਸਰਕਾਰਾਂ ਜਦੋਂ ਬਦਲੀਆਂ, ਉਸ ਵੇਲੇ ਅੱਜ ਆਪਾਂ ਪਿਆਰਿਓ ਬੇਬਾਕੀ ਦੇ ਨਾਲ ਇਸ ਬਾਬਤ ਆਪਾਂ ਕਹਿ ਸਕਦੇ ਹਾਂ, ਅੱਜ ਸਾਰਾ ਵਿਸ਼ਵ ਜਿਹੜਾ ਗੁਰੂ ਕੇ ਸਿੱਖ ਆਪਾਂ ਇਸ ਬਾਬਤ ਚਰਚਾ ਕਰਦੇ ਹਾਂ ਕਿ ਦੇਖੋ ਸਾਡੇ ਉੱਤੇ ਕਿੰਨਾ ਵੱਡਾ ਅਤਿਆਚਾਰ ਹੋਇਆ, ਇਹ ਇਹੋ ਜਿਹੇ ਜ਼ਖਮ ਦਿੱਤੇ ਗਏ ਹਨ ਜੋ ਕਦੇ ਵੀ ਭਰ ਨਹੀਂ ਸਕਦੇ। ਲੇਕਿਨ ਲੰਬਾ ਸਮਾਂ ਪਿਆਰਿਓ ਆਪਾਂ ਨੂੰ ਬੋਲਣ ਦਾ ਵੀ ਕੋਈ ਹੱਕ ਨਹੀਂ ਸੀ, ਇਜਾਜ਼ਤ ਨਹੀਂ ਸੀ, ਕੋਈ ਬੋਲਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ। ਇਸ ਤਰ੍ਹਾਂ ਬਹੁਤ ਸਾਰੇ ਕਾਰਨ ਹਨ, ਬਹੁਤ ਵੱਡਾ ਪਿਆਰਿਓ ਇਹ ਇਹਨਾਂ ਤੋਂ ਜਿਹੜਾ ਕਾਰਾ ਹੋਇਆ ਨਾ

ਸਾਧਕ ਇਹਨੇ ਸਾਕਾ ਨੀਲਾ ਤਾਰਾ ਹੋ ਗਿਆ। ਉਹ ਤੋਂ ਬਾਅਦ ਇੰਨੀ ਕਹਿੰਦੇ ਡਰ ਗਈ ਸੀ, ਇਹ ਕੋਈ ਚੀਜ਼ਾਂ ਨੂੰ ਪਿਆਰਿਓ ਜੰਤਰ ਮੰਤਰ ਆਦਿਕ ਨੂੰ ਇਹ ਨਹੀਂ ਮੰਨਦੀ ਸੀ। ਇਹਨੇ ਫਿਰ ਕੀ ਕਰਨਾ ਕੀਤਾ, ਜਦੋਂ ਬੰਦੇ ਨੂੰ ਡਰ ਆ ਜਾਵੇ, ਉਹਦੇ ਗੁਨਾਹ ਉਹਨੂੰ ਜਦੋਂ ਨਜ਼ਰ ਆਉਂਦੇ, ਉਹਦੇ ਪਾਪ ਉਹਦੇ ਅੱਗੇ ਖੜ ਜਾਂਦੇ, ਵੱਡੇ ਤੋਂ ਵੱਡਾ ਬੰਦਾ ਜਿਹੜਾ ਕੰਬ ਜਾਂਦਾ, ਤੇ ਮੌਤ ਤੋਂ ਅੱਗੇ ਤਾਂ ਪਿਆਰਿਓ ਕਿਹਦੀ ਚੱਲਦੀ ਨਹੀਂ ਹੈ। ਸਿਆਣੇ ਕਹਿੰਦੇ ਨਾ, ਆਪਾਂ ਕਈ ਵਾਰੀ ਕਈ ਬੰਦੇ ਬੋਲਦੇ ਜੀ ਮੈਂ ਨਹੀਂ ਡਰਦਾ, ਚਲੋ ਕਈ ਬੰਦੇ ਕੋਲ ਤਾਕਤ ਹੋਵੇ ਕਿ ਤੋਂ ਨਾ ਡਰਦਾ ਹੋਵੇ, ਲੇਕਿਨ ਮੌਤ ਇਹੋ ਜਿਹੀ ਸ਼ੈ ਹੈ ਪਿਆਰਿਓ, ਮੌਤ ਤੋਂ ਹਰ ਕੋਈ ਵਿਅਕਤੀ ਡਰਦਾ, ਉਹਨੂੰ ਡਰ ਲੱਗਦਾ ਹੈ। ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ, ਕਾਲ ਇੰਨਾ ਵੱਡਾ ਮਹਾਬਲੀ ਹੈ, ਕੋਈ ਰਾਜਾ ਹੋਵੇ ਕੋਈ ਪਰਜਾ ਹੋਵੇ, ਅਮੀਰ ਹੋਵੇ ਗਰੀਬ ਹੋਵੇ, ਕਾਲ ਕਿਹਦਾ ਲਿਹਾਜ਼ਾ ਨਹੀਂ ਕਰਦਾ ਪਿਆਰਿਓ। ਕਾਲ ਅੰਤਹਿ ਕਾਲ ਕਰਤ ਸਭ ਕਾਲਾ, ਅੰਤ ਨੂੰ ਪਿਆਰਿਓ ਕਾਲ ਨੇ ਹੀ ਉਹਨਾਂ ਨੂੰ ਆਪਣਾ ਖਾਜਾ ਬਣਾਉਣਾ। ਇਹਨਾਂ ਨੇ ਇਹ ਜਦੋਂ ਕਾਰੇ ਕਰਨੇ ਕੀਤੇ, ਉਸ ਤੋਂ ਬਾਅਦ ਪਿਆਰਿਓ ਮਨ ਦੇ ਵਿੱਚ ਉਹਦੇ ਇੰਨਾ ਡਰ ਆ ਗਿਆ। ਇਹਨੇ ਫਿਰ ਬੜੇ ਟੂਣੇ ਤਵੀਤ ਕਰਨੇ ਕੀਤੇ, ਧਾਗੇ ਤਵੀਤ ਕਰਨੇ ਕੀਤੇ, ਜੰਤਰ ਮੰਤਰ ਕਰਨਾ ਕੀਤਾ। ਕਿਹਨੇ ਇਹਨੂੰ ਕਿਹਾ ਸੀ, ਆਈ ਜਿਹੜੀ ਪ੍ਰਧਾਨ ਮੰਤਰੀ ਸੀ ਵਕਤੀ, ਉਹਨੂੰ ਕਿਹਨੇ ਕਿਹਾ ਕਿ ਤੂੰ ਮਹਾ ਮਰਤਿਉਂਜੈ ਮੰਤਰ ਹੁੰਦਾ ਹੈ ਹਿੰਦੂਆਂ ਦੇ ਵਿੱਚ, ਕਿਹਾ ਜਾਂਦਾ ਕਿ ਭਾਈ ਕੋਈ ਬੰਦਾ ਜਿਹੜਾ ਹੈ ਉਹਨੂੰ ਜਦੋਂ ਮੌਤ ਦਾ ਡਰ ਸਤਾਵੇ, ਉਹਨੂੰ ਜੇ ਲੱਗੇ ਕਿ ਭਾਈ ਆਹ ਮੰਤਰ ਜਿਹੜਾ ਇਹਦਾ ਵੱਧ ਤੋਂ ਵੱਧ ਜਾਪ ਕਰੋ, ਯੱਗ ਹਵਨ, ਉਹਦੀ ਪੂਰੀ ਇੱਕ ਮਰਿਆਦਾ ਹੁੰਦੀ ਹੈ, ਚਲੋ ਆਪਾਂ ਉਸ ਪਾਸੇ ਨਹੀਂ ਜਾਣਾ। ਕਿਹਾ ਜਾਂਦਾ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਪਿਆਰਿਓ ਕਿਸੇ ਦੇ ਨਮਿਤ ਉਹ ਪਾਠ ਉਹ ਯੱਗ ਹਵਨ ਕਰਾਉਂਦਾ, ਉਹ ਮੌਤ ਤੋਂ ਜਿੱਤ ਜਾਂਦਾ, ਭਾਵ ਕਿ ਉਹ ਕਾਲ ਜਿਹੜਾ ਹੈ ਮੌਤ ਦਾ ਡਰ ਤੋਂ ਬਚ ਜਾਂਦਾ, ਜਿਹੜੇ ਉਹਨੂੰ ਮਾਰਨ ਵਾਲੇ ਹੁੰਦੇ ਉਹ ਟਲ ਜਾਂਦੇ ਹਨ, ਭਾਵ ਕਿ ਅਕਸਮਾਤ ਇਹ ਮੌਤ ਜਿਹੜੀ ਹੈ, ਜੇ ਜਿਹਨੇ ਜਿਸ ਤਰ੍ਹਾਂ ਐਕਸੀਡੈਂਟ ਹੋ ਗਿਆ ਜਾਂ ਕਿਹਦਾ ਕਤਲ ਹੋਣਾ, ਉਹ ਤੋਂ ਕਹਿੰਦੇ ਉਹ ਬਚ ਜਾਂਦਾ। ਇਹਨੂੰ ਜਦੋਂ ਪਤਾ ਚੱਲਿਆ, ਸਿਆਣਿਆਂ ਨੇ ਕਈ ਜਿਹੜੇ ਤਾਗਾ ਤਵੀਤ ਟੂਣੇ ਟੂਟ ਕੇ ਕਰਨ ਵਾਲੇ ਧਾਰਮਿਕ ਲੋਕਾਂ ਨੇ ਦੱਸਿਆ, ਆਹ ਬੀਬੀ ਕਿਹਨੂੰ ਮੰਨਦੀ ਨਹੀਂ, ਲੇਕਿਨ ਕਹਿੰਦੇ ਮੌਤ ਦਾ ਡਰ ਉਹਦੇ ਅੰਦਰ ਇੰਨਾ ਜ਼ਿਆਦਾ ਘਰ ਕਰ ਗਿਆ ਸੀ, ਇੰਨੀ ਭੈਭੀਤ ਹੋ ਗਈ, ਉਹਨੇ ਆਪ ਪਿਆਰਿਓ ਬੈਠ ਕਰਕੇ ਇਕਾਂਤ ਦੇ ਵਿੱਚ ਕਈ ਦਿਨ ਮਹਾ ਮਰਤਿਉਂਜੈ ਮੰਤਰ ਦਾ ਆਪ ਵੀ ਜਾਪ ਕੀਤਾ, ਪੂਰਾ ਅਨੁਸ਼ਠਾਨ ਯੱਗ ਹਵਨ ਕਰਾਉਣਾ ਕੀਤਾ। ਉਹ ਕਰਾਉਣ ਤੋਂ ਬਾਅਦ ਦੇਖੋ ਉਹ ਪੰਡੇ ਪੁਜਾਰੀ ਜਿਹੜੇ ਸੀ ਨਾ, ਉਹਨਾਂ ਨੇ ਕਹਿ ਦਿੱਤਾ ਕਿ ਬੀਬਾ ਹੁਣ ਇਹ ਮੰਤਰ ਦੀ ਸਿੱਧੀ ਹੋ ਗਈ ਹੈ, ਹੁਣ ਇਹ ਮੰਤਰ ਦੇ ਨਾਲ ਨਾ ਕੋਈ ਤੈਨੂੰ ਮਾਰ ਨਹੀਂ ਸਕਦਾ, ਤੇਰੀ ਮੌਤ ਟਲ ਗਈ। ਲੇਕਿਨ ਯਾਦ ਰੱਖੋ ਸਾਧ ਸੰਗਤ ਜੀ, ਸਭ

ਕਹਿਣ ਦਾ ਮਤਲਬ ਜਦੋਂ ਕਾਲ ਆ ਜਾਵੇ ਉਸ ਵੇਲੇ ਯਾਦ ਰੱਖੋ ਪਿਆਰਿਓ, ਕੋਈ ਮੰਤਰ ਜੰਤਰ ਕੋਈ ਹੀਲੇ ਵਸੀਲੇ ਟੂਣੇ ਟੂਟ ਕੇ ਸਭ ਧਰੇ ਦੇ ਧਰੇ ਰਹਿ ਜਾਂਦੇ। ਕਾਲ ਜਦੋਂ ਆ ਜਾਵੇ, ਕਾਲ ਮਹਾਬਲੀ ਹਲੇ ਚਲੇ ਮੇਲੇ ਗਲੀ ਗਲੀ, ਹਲੇ ਮਹਾਬਲੀ ਦਾਲ ਕਾਹੂ ਕੀ ਨਾ ਗਲੀ ਹੈ। ਕਾਲ ਦੇ ਅੱਗੇ ਕਿਹਦੀ ਵੀ ਦਾਲ ਨਹੀਂ ਗਲਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਨੇ ਬਹੁਤ ਸਾਰੇ ਪ੍ਰੋਪੋਗੰਡੇ ਕੀਤੇ, ਇਹੀ ਦਿਖਾਉਣਾ ਚਾਹਿਆ ਕਿ ਭਾਈ ਇਹ ਅੱਤਵਾਦੀ ਇਹ ਵੱਖਵਾਦੀ ਹਨ। ਲੇਕਿਨ ਉਸ ਤੋਂ ਬਾਅਦ ਜਦੋਂ ਸਮਾਂ ਬਤੀਤ ਹੋਇਆ, ਇਹਦੇ ਵਿੱਚ ਕਾਮਯਾਬੀ ਹੋਏ, ਇੱਕ ਲੰਬਾ ਸਮਾਂ ਪਿਆਰਿਓ, ਆਪ ਵਿਚਾਰ ਕਰਨਾ ਕਰੋ, ਇਹਨਾਂ ਬੇਈਮਾਨਾਂ ਨੇ ਜੋ ਕੌਮ ਜੋ ਦੇਸ਼ ਧਰਮ ਦੀ ਕੌਮ ਹੈ, ਜੋ ਪਿਆਰਿਓ ਦੇਸ਼ ਦੇ ਰਾਖੇ ਹੋਏ ਹਨ, ਇੰਨੀਆਂ ਕੁਰਬਾਨੀਆਂ ਖਾਲਸੇ ਨੇ ਦਿੱਤੀਆਂ, ਇੰਨਾ ਸਭ ਕੁਛ ਕਰਨਾ ਕੀਤਾ ਤੇ ਬਾਅਦ ਦੇ ਵਿੱਚ ਪਿਆਰਿਓ ਅੱਤਵਾਦੀ ਵੱਖਵਾਦੀ ਦਾ ਇੱਕ ਲੰਕ ਜਿਹੜਾ ਲਾ ਲਿਆ ਸੀ, ਇਹਨਾਂ ਬੇਈਮਾਨਾਂ ਨੇ ਲਾ ਦਿੱਤਾ ਇੱਕ ਲੰਬਾ ਸਮਾਂ ਪਿਆਰਿਓ। ਤੇ ਕਈ ਜਿਹੜੇ ਸਿਆਣੇ ਬਜ਼ੁਰਗ ਜਿਹੜੇ ਹਨ, ਉਹਨਾਂ ਨੂੰ ਅੱਜ ਵੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਨਹੀਂ ਹੋਵੇਗਾ, ਉਹ ਸਮੇਂ ਦਾ ਇਹੋ ਜਿਹਾ ਦੌਰ ਸੀ। ਵੱਡੇ ਵੱਡੇ ਜਿੰਨੇ ਵੀ ਸਿੱਖ ਅਫਸਰ ਜਿਹੜੇ ਸੀ ਨਾ, ਉਹਨਾਂ ਨੂੰ ਤੁਰੰਤ ਪਿਆਰਿਓ ਉਹ ਅਫਸਰੀ ਤੋਂ ਲਾ ਦਿੱਤਾ ਗਿਆ। ਸਿੱਖਾਂ ਦੀਆਂ ਪ੍ਰਮੋਸ਼ਨਾਂ ਜਿਹੜੀਆਂ ਹਨ ਉੱਚੇ ਅਹੁਦਿਆਂ ਦੇ ਉੱਤੇ, ਇਹਨਾਂ ਨੇ ਜ਼ਾਲਮ ਸਰਕਾਰ ਨੇ ਬੰਦ ਕਰ ਦਿੱਤੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿੱਥੇ ਵੀ ਕੋਈ ਸਿੰਘ ਜਾਂਦਾ ਪਿਆਰਿਓ, ਕਿੱਥੇ ਬਾਹਰ ਅੰਦਰ ਸਫ਼ਰ ਕਰਦਾ, ਲੋਕ ਉਹਨੂੰ ਅੱਤਵਾਦੀ ਬੋਲਦੇ, ਉਹਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖਿਆ ਜਾਂਦਾ, ਉਹਦੀਆਂ ਵਿਸ਼ੇਸ਼ ਤਲਾਸ਼ੀਆਂ ਲਈਆਂ ਜਾਂਦੀਆਂ। ਇਸ ਕਰਕੇ ਪਿਆਰਿਓ ਉਹ ਤੋਂ ਬਾਅਦ ਪਤਿਤ ਪੁਣੇ ਦਾ ਜਿਹੜਾ ਦੌਰ ਚੱਲਿਆ, ਉਹਦਾ ਇਹ ਵੀ ਇੱਕ

ਪੰਜਾਬ ਆਦਿਕ ਦੇ ਵਿੱਚ ਪਿਆਰਿਓ ਆਪਾਂ ਵੇਖਦੇ ਹਾਂ ਕਿਸ ਤਰ੍ਹਾਂ ਇਹ ਪਤਿਤ ਪੁਣਾ ਜੋ ਸਿਖਰਾਂ ਦੇ ਉੱਤੇ ਚੱਲ ਗਿਆ, ਉਹਦਾ ਇੱਕ ਵੱਡਾ ਕਾਰਨ ਇਹ ਵੀ ਸੀ ਇਹ ਲੋਕ ਇੰਨੇ ਡਰ ਗਏ, ਕੋਈ ਵੀ ਕੇਸਾ ਧਾਰੀ ਹੁੰਦਾ ਤੇ ਉਹਨੂੰ ਮਾਰ ਦਿੱਤਾ ਜਾਂਦਾ, ਝੂਠੇ ਮੁਕਾਬਲੇ ਪਰਚੇ ਦਾਖਲ ਕੀਤੇ ਜਾਂਦੇ ਸਨ। ਇੱਕ ਪਿਆਰਿਓ ਮੈਂ ਗੱਲ ਕਰਕੇ ਤੇ ਆਪ ਜੀ ਦੇ ਅੱਗੇ ਫਿਰ ਆਪਾਂ ਨੇ ਲੜੀਵਾਰ ਕਥਾ ਦੇ ਵਿੱਚ ਆਉਣਾ ਹੈ। ਤੇ ਉਸ ਵੇਲੇ ਸਾਧ ਸੰਗਤ ਜੀ ਜਿਹੜੇ ਤੇ ਸਾਡੇ ਮਹਾਂਪੁਰਖ ਜਿਹੜੇ ਸਭ ਤੋਂ ਵੱਡੇ ਪ੍ਰਚਾਰਕ ਗਿਆਨੀ ਸੰਤ ਸਿੰਘ ਜੀ ਮਸਕੀਨ ਜਿਹੜੇ ਹਨ, ਇਹ ਜਦੋਂ ਸਾਕਾ ਨੀਲਾ ਤਾਰਾ ਇਹ ਹੋ ਗਿਆ, ਉਹਨਾਂ ਨੂੰ ਵੀ ਇੰਨਾ ਤੰਗ ਕੀਤਾ ਗਿਆ, ਇੰਨੇ ਪਿਆਰਿਓ ਉਹਨਾਂ ਦੇ ਉੱਤੇ ਪਰਚੇ ਦਾਖਲ ਕਰਨੇ ਕੀਤੇ। ਜਦੋਂ ਉਹ ਬੋਲਦੇ ਸਨ ਕਿ ਇਹ ਸਾਡੇ ਨਾਲ ਗਲਤ ਹੋਇਆ, ਜਿੱਥੇ ਜਾਂਦੇ ਪਿਆਰਿਓ ਕੋਈ ਪਰਚਾ ਦਾਖਲ ਹੋ ਜਾਂਦਾ, ਤੇ ਉਹਨਾਂ ਨੇ ਆਪ ਵਚਨ ਕੀਤਾ ਕਈ ਪਰਚੇ, ਤੇ ਅਖੀਰ ਦੇ ਵਿੱਚ ਦੇਖੋ ਇਹ ਰਹਿੰਦੇ ਇੱਕ ਪਾਸੇ, ਜਿੱਥੇ ਯੂਪੀ ਦੇ ਵਿੱਚ ਕੋਈ ਉਹਨਾਂ ਦੇ ਉੱਤੇ ਪਰਚਾ ਦਾਖਲ ਕਰ ਦਿੰਦਾ ਉੱਥੇ ਜਾਣਾ ਪੈਂਦਾ, ਨਹੀਂ ਤਾਂ ਗ੍ਰਿਫਤਾਰੀ ਦੇ ਵਾਰੰਟ ਨਿਕਲ ਜਾਂਦੇ। ਸਾਡੇ ਮਹਾਨ ਪ੍ਰਚਾਰਕ ਦਾ ਇਹੋ ਜਿਹਾ ਹਾਲ ਹੋਇਆ ਅਖੀਰ ਦੇ ਵਿੱਚ, ਕਹਿੰਦੇ ਉਹ ਆਪ ਇੰਨੇ ਡਰ ਗਏ ਸੀ, ਇੰਨੇ ਭੈਭੀਤ ਹੋ ਗਏ, ਉਹਨਾਂ ਨੇ ਆਪ ਵਚਨ ਕੀਤਾ ਮੈਂ ਤਾਂ ਸੋਚਿਆ ਕਿ ਭਾਈ ਹੁਣ ਤਾਂ ਜਿਉਣਾ ਮੁਸ਼ਕਿਲ ਹੋ ਗਿਆ, ਕਦੇ ਮਹਾਰਾਸ਼ਟਰ ਤੋਂ ਕੋਈ ਪਰਚਾ ਦਾਖਲ ਕਰ ਦਿੰਦਾ, ਕਦੇ ਯੂਪੀ ਤੋਂ, ਹੁਣ ਬੰਦਾ ਕਿੱਥੇ ਕਿੱਥੇ ਜਾਵੇ, ਕਿੱਥੇ ਕਿੱਥੇ ਵਕੀਲ ਲਾਵੇ, ਜੇ ਕੁਛ ਵੀ ਹੋ ਗਿਆ ਉਹ ਸਿੱਧੀ ਇੱਕ ਨੋਟਿਸ ਜਾਰੀ ਕਰ ਦਿੰਦੇ ਕਿ ਇਹਨੂੰ ਗ੍ਰਿਫਤਾਰ ਕਰੋ, ਇਹਨੂੰ ਹਿਰਾਸਤ ਦੇ ਵਿੱਚ ਲਓ। ਫਿਰ ਜਦੋਂ ਸਮਾਂ ਬਤੀਤ ਹੋਇਆ, ਇੱਕ ਵਾਰੀ ਸਾਧ ਸੰਗਤ ਜੀ ਇੱਕ ਬਹੁਤ ਵੱਡੀ ਕਾਨਫਰੰਸ ਚੱਲ ਰਹੀ ਸੀ, ਉਹਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਿਆ, ਤੇ ਉੱਥੇ ਪਿਆਰਿਓ ਕੀ ਹੋਇਆ, ਉਸ ਟਾਈਮ ਦੇ ਵਿੱਚ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਪਿਆਰਿਓ ਹਜ਼ਰਤ ਬਲ ਬਹੁਤ ਵੱਡਾ ਮੁਸਲਮਾਨਾਂ ਦਾ ਧਾਰਮਿਕ ਅਸਥਾਨ ਹੈ ਹਜ਼ਰਤ ਬਲ ਕਰਕੇ, ਤੇ ਉੱਥੇ ਹਜ਼ਰਤ ਬਲ ਤਾਂ ਕਰਕੇ ਉਹਨੂੰ ਕਿਹਾ ਜਾਂਦਾ, ਉੱਥੇ ਮੁਹੰਮਦ ਸਾਹਿਬ ਜੀ ਜਿਹੜੇ ਹਜ਼ਰਤ ਮੁਹੰਮਦ ਜੀ ਉਹਨਾਂ ਦਾ ਇੱਕ ਦਾੜੇ ਦਾ ਕੇਸ ਜਿਹੜਾ ਉੱਥੇ ਪਿਆ ਹੋਇਆ ਹੈ, ਉੱਥੇ ਉਹਨਾਂ ਨੇ ਰੱਖਣਾ ਕੀਤਾ। ਬਹੁਤ ਸਾਰੇ ਲੋਕ ਉੱਥੇ ਉਹ ਅਸਥਾਨ ਨੂੰ ਮੰਨਦੇ ਹਨ। ਉਸ ਸਮੇਂ ਦੀ ਗੱਲ ਹੈ, ਸਾਕਾ ਨੀਲਾ ਤਾਰਾ ਜਦੋਂ ਵਾਪਰਿਆ ਉਹ ਤੋਂ ਕੁਛ ਸਾਲ ਬਾਅਦ ਪਿਆਰਿਓ, ਕੁਛ ਜ਼ਿਆਦਾ ਸਮਾਂ ਨਹੀਂ, ਥੋੜ੍ਹਾ ਕੁ ਸਮਾਂ ਜਦੋਂ ਬਤੀਤ ਹੋਇਆ ਉਹ ਤੋਂ ਬਾਅਦ ਕੀ ਹੋਇਆ, ਅੱਤਵਾਦੀ ਜਿਹੜੇ ਮੁਸਲਮਾਨੀ ਅੱਤਵਾਦੀ ਪਾਕਿਸਤਾਨ ਤੋਂ ਆਏ ਸਨ ਜਾਂ ਉੱਥੋਂ ਦੇ ਜਿਹੜੇ ਸੀ ਨਾ, ਉਹਨਾਂ ਨੇ ਪਿਆਰਿਓ ਕੀ ਕੀਤਾ, ਹਜ਼ਰਤ ਬਲ ਉਹ ਪਾਵਨ ਅਸਥਾਨ ਜਿਹੜਾ ਉਹਦੇ ਉੱਤੇ ਜਾ ਕਰਕੇ ਕਬਜ਼ਾ ਕਰ ਲਿਆ। ਜਦੋਂ ਹਜ਼ਰਤ ਬਲ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਨਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਬਜ਼ਾ ਕਰ ਲਿਆ, ਉਹਨਾਂ ਦੇ ਕੰਟਰੋਲ ਦੇ ਵਿੱਚ ਆ ਗਿਆ ਹਜ਼ਰਤ ਬਲ ਦਾ ਪਾਵਨ ਅਸਥਾਨ, ਤੇ ਉੱਥੇ ਮਿਲਟਰੀ ਲਾ ਦਿੱਤੀ ਗਈ, CRP, SRP ਤੇ ਜੰਮੂ ਕਸ਼ਮੀਰ ਦੀ ਪੂਰੀ ਪੁਲਿਸ ਫੋਰਸ ਆਦਿਕ ਲੱਗ ਗਈ। ਲੇਕਿਨ ਇਹਨਾਂ ਨੇ ਪਿਆਰਿਓ ਕੋਈ ਗੋਲੀ ਆਦਿਕ ਵੀ ਨਹੀਂ ਚਲਾਈ, ਉਹ ਜਿਹੜੇ ਅੰਦਰ ਅੱਤਵਾਦੀ ਬੈਠੇ ਹੋਏ ਸਨ ਉਹਨਾਂ ਨੂੰ ਪਿਆਰਿਓ ਉੱਥੇ ਘੇਰਾ ਪਾ ਕਰਕੇ ਰੱਖ ਲਿਆ। ਘੇਰਾ ਪਾਉਣ ਦੇ ਬਾਵਜੂਦ ਵੀ ਪਿਆਰਿਓ ਉਹ ਬੰਦੇ ਜਿਹੜੇ ਕੀ ਕਰਦੇ ਸਨ, ਉਹਨਾਂ ਦਾ ਖਾਣਾ ਪੀਣਾ ਵੀ ਇਹਨਾਂ ਨੇ ਰੋਕ ਦਿੱਤਾ। ਫਿਰ ਉਹ ਅੰਦਰੋਂ ਡਿਮਾਂਡ ਭੇਜਦੇ ਸੀ, ਲੈਟਰ ਭੇਜਦੇ ਸੀ, ਖਤ ਭੇਜਦੇ ਸੀ ਕਿ ਸਾਨੂੰ ਪ੍ਰਸ਼ਾਦਾ ਚਾਹੀਦਾ, ਸਾਨੂੰ ਅੱਜ ਆਹ ਖਾਣਾ ਹੈ, ਉਹ ਖਾਣਾ ਹੈ, ਤੇ ਉਹ ਮਿਲਟਰੀ ਨੂੰ ਭੇਜਦੇ ਸੀ ਕਿ ਤੇ ਮਿਲਟਰੀ ਵਾਲੇ ਪਿਆਰਿਓ ਉਹ ਉਹਨਾਂ ਦੇ ਲਈ ਭੋਜਨ ਵੀ ਤਿਆਰ ਕਰਕੇ ਅੰਦਰ ਦਿੰਦੇ ਸਨ। ਇਤਿਹਾਸਿਕ ਸਭ ਕੁਛ ਕਰਨਾ ਕੀਤਾ, ਕਈ ਦਿਨ ਘੇਰਾ ਪਿਆ ਰਿਹਾ। ਫਿਰ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਪਿਆਰਿਓ ਇੱਕ ਸ਼ਰਤ ਰੱਖਣੀ ਕੀਤੀ, ਉਹਨਾਂ ਨੇ ਕਿਹਾ ਕਿ ਭਾਈ ਸਾਡੇ ਉੱਤੇ ਕੋਈ ਹੱਥ ਨਾ ਚੱਕੇ, ਨਾ ਸਾਨੂੰ ਗ੍ਰਿਫਤਾਰ ਕਰਨਾ ਕਰੇ, ਅਸੀਂ ਚੁੱਪ ਚਾਪ ਇੱਥੋਂ ਚੱਲ ਜਾਵਾਂਗੇ, ਸਾਡੇ ਲਈ ਨਾ ਆ ਤੁਸੀਂ ਆ ਗੱਡੀਆਂ ਦਾ ਪ੍ਰਬੰਧ ਕਰੋ, ਇਹ ਕਰੋ, ਤੇ ਉੱਥੇ ਪਾਣੀ ਦਾ ਜਹਾਜ਼ ਅੱਗੇ ਨਦੀ ਦੇ ਵਿੱਚ ਉੱਥੇ ਉਹ ਰੱਖ ਦਿਓ, ਅਸੀਂ ਐਦੀ ਨਿਕਲ ਕਰਕੇ ਗੱਡੀ ਦੇ ਰਾਹੀਂ ਉੱਥੇ ਬੈਠ ਕਰਕੇ ਆਪਣੇ ਮੁਲਕ ਪਾਕਿਸਤਾਨ ਨੂੰ ਚੱਲ ਜਾਣਾ, ਸਾਡੇ ਉੱਤੇ ਹੱਥ ਨਾ ਚੱਕੋ ਤੇ ਕੋਈ ਗ੍ਰਿਫਤਾਰੀ ਨਾ ਕਰਨਾ ਕਰੋ। ਸਰਕਾਰ ਨੇ ਪਿਆਰਿਓ ਉਹਨਾਂ ਦੇ ਨਾਲ ਅਹਿਦ ਕਰਨਾ ਕੀਤਾ। ਕਈ ਦਿਨ ਦੇਖੋ ਬਹੁਤ ਵੱਡੀ ਫੋਰਸ ਜਿੱਥੇ ਲੱਗੀ ਹੋਈ ਸੀ, BSF ਆਦਿ ਸਾਰੇ ਲੱਗ ਗਏ, ਉਹਨਾਂ ਦੇ ਨਾਲ ਸਮਝੌਤਾ ਹੋਇਆ। ਸਮਝੌਤੇ ਦੇ ਤਹਿਤ ਇਹਨਾਂ ਨੇ ਕਿਹਾ ਕਿ ਅਸੀਂ ਹੱਥ ਨਹੀਂ ਚੱਕਾਂਗੇ, ਗ੍ਰਿਫਤਾਰ ਨਹੀਂ ਕਰਾਂਗੇ, ਤੁਹਾਨੂੰ ਇੱਥੋਂ ਬਹੁਤ ਜਿਹੜੇ ਹਿਫਾਜ਼ਤ ਦੇ ਨਾਲ ਤੁਹਾਨੂੰ ਤੁਹਾਡੇ ਮੁਲਕ ਪਹੁੰਚਾ ਦਿੱਤਾ ਜਾਵੇਗਾ। ਜ਼ਿਆਦੇ ਅੱਤਵਾਦੀ ਨਹੀਂ ਸੀ, ਥੋੜ੍ਹੇ ਹੀ ਸੀ ਸਾਧ ਸੰਗਤ ਜੀ, ਉਹਨਾਂ ਨੂੰ ਬਾ ਇੱਜ਼ਤ ਬਾ ਉਹਨਾਂ ਨੂੰ ਇੱਕਦਮ ਬਚਾਉਂਦੇ ਹੋਏ ਸਰਕਾਰਾਂ ਨੇ ਆਪ ਹਜ਼ਰਤ ਬਲ ਤੋਂ ਬਾਹਰ ਕੱਢ ਕਰਕੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ। ਜਦੋਂ ਇਹ ਵਾਕਿਆਤ ਹੋਇਆ ਨਾ, ਤੇ ਜਦੋਂ ਕਾਨਫਰੰਸ ਹੋ ਰਹੀ ਸੀ, ਬਹੁਤ ਸਾਰੇ ਲੋਕ ਬੈਠ ਕਰਕੇ ਇਹ ਅਧਿਐਨ ਕਰ ਰਹੇ ਸੀ, ਕਹਿ ਰਹੇ ਸੀ ਕਿ ਦੇਖੋ ਸਿੱਖਾਂ ਨੇ ਆਹ ਕੀਤਾ ਉਹ ਕੀਤਾ,
ਤੇ ਸੰਤ ਸਿੰਘ ਜੀ ਨੇ ਬਹੁਤ ਪਿਆਰਾ ਵਚਨ ਕੀਤਾ। ਉਹਨਾਂ ਨੇ ਕਿਹਾ ਕਿ ਦੇਖੋ ਕਿ ਹੁਣ ਹਜ਼ਰਤ ਬਲ ਦੇ ਉੱਤੇ ਵੀ ਇਸ ਤਰ੍ਹਾਂ ਫੌਜੀ ਕਾਰਵਾਈ ਹੋਈ, ਇਹਨਾਂ ਨੇ ਗੋਲੀ ਥੋੜ੍ਹੀ ਚਲਾਈ, ਇਹਨਾਂ ਨੇ ਹਮਲਾ ਥੋੜ੍ਹੀ ਕੀਤਾ, ਤੇ ਉੱਥੇ ਕੋਈ ਸ਼ਰਧਾਲੂ ਵੀ ਨਹੀਂ ਸੀ ਅੰਦਰ, ਸਾਰੇ ਸ਼ਰਧਾਲੂ ਬਾਹਰ ਨਿਕਲ ਗਏ। ਜੇ ਇਹ ਚਾਹੁੰਦੇ ਟੈਂਕਾਂ ਤੋਪਾਂ ਨਾਲ ਹਜ਼ਰਤ ਬਲ ਦਾ ਇਹ ਅਸਥਾਨ ਉਡਾ ਸਕਦੇ ਸੀ, ਫੌਜੀ ਕਾਰਵਾਈ ਕਰ ਸਕਦੇ ਸੀ, ਤੇ ਲੇਕਿਨ ਇਹਨਾਂ ਨੇ ਘੇਰਾ ਤਾਂ ਪਾਇਆ ਲੇਕਿਨ ਫੌਜੀ ਕਾਰਵਾਈ ਨਹੀਂ ਕਰਨੀ ਕੀਤੀ, ਫੌਜੀ ਕਾਰਵਾਈ ਨਹੀਂ ਹੋਈ ਹੈ। ਤੇ ਉਹ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਮੰਨ ਕਰਕੇ ਉਹਨਾਂ ਨੂੰ ਪੈਸਾ ਦਿੱਤਾ ਗਿਆ, ਗੱਡੀਆਂ ਦਾ ਪ੍ਰਬੰਧ ਕਰਨਾ ਕੀਤਾ, ਤੇ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ, ਖੁਦ ਸਰਕਾਰੀ ਅਫਸਰਾਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਪਾਕਿਸਤਾਨ ਦੇ ਵਿੱਚ ਭੇਜ ਦਿੱਤਾ। ਜੇ ਇਹੀ ਕੰਮ ਉੱਥੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਕਰਦੇ ਤੇ ਇਹ ਭਾਣਾ ਹੀ ਨਹੀਂ ਵਰਤਣਾ ਸੀ। ਹੁਣ ਤੁਸੀਂ ਕਹਿੰਦੇ ਕਿ ਜੀ ਉਹ ਪਵਿੱਤਰ ਅਸਥਾਨ ਹੈ ਹਜ਼ਰਤ ਬਲ, ਇਹਦੇ ਉੱਤੇ ਅਸੀਂ ਵਾਰ ਨਹੀਂ ਕਰਨਾ, ਗੋਲੀ ਨਹੀਂ ਚਲਾਉਣੀ, ਤੇ ਲੇਕਿਨ ਉਹ ਵੀ ਤਾਂ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਪਵਿੱਤਰ ਅਸਥਾਨ ਹੈ ਨਾ, ਜੇ ਉਂਝੀ ਇਸ ਤਰ੍ਹਾਂ ਹੀ ਘੇਰਾ ਪਾ ਕਰਕੇ ਰੱਖਦੇ, ਮਜਬੂਰ ਕਰਦੇ, ਤੇ ਤੁਹਾਡੀ ਵੀ ਰਹਿ ਜਾਣੀ ਸੀ, ਲੇਕਿਨ ਤੁਸਾਂ ਨੇ ਹੱਥ ਚੱਕ ਕਰਕੇ, ਤੁਸਾਂ ਨੇ ਪਹਿਲਾਂ ਹਮਲਾ ਕਰਕੇ ਬਹੁਤ ਗਲਤ ਕਰਨਾ ਕੀਤਾ, ਉਹਦਾ ਨਤੀਜਾ ਇਹ ਜਿਹੜਾ ਸਾਰੀ ਕੌਮ ਨੂੰ ਸਾਰੇ ਦੇਸ਼ ਨੂੰ ਭੁਗਤਣਾ ਪੈ ਰਿਹਾ। ਸਿਆਣਿਆਂ ਨੇ ਰਿਸਰਚ ਕੀਤਾ, ਫਿਰ ਕਿਹਾ ਸਹੀ ਗੱਲ ਹੈ ਨਾ, ਇੱਕ ਪਾਸੇ ਉਹਨਾਂ ਦਾ ਧਾਰਮਿਕ ਅਸਥਾਨ, ਉਹਨਾਂ ਦੇ ਉੱਤੇ ਹੱਥ ਨਹੀਂ ਚੱਕਿਆ, ਵੱਡੇ ਖੂੰਖਾਰ ਅੱਤਵਾਦੀ ਉਹਦੇ ਵਿੱਚ ਛੁਪੇ ਹੋਏ ਸਨ, ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇ ਵਿੱਚ ਬਾਹਰ ਉਹਨਾਂ ਨੂੰ ਉਹਨਾਂ ਦੇ ਮੁਲਕ ਪਹੁੰਚਾ ਦਿੱਤਾ ਗਿਆ। ਇੱਥੇ ਪਿਆਰਿਓ ਦੇਸ਼ ਭਗਤ ਅੰਦਰ ਬੈਠੇ ਹੋਏ, ਉਹਨਾਂ ਦੇ ਉੱਤੇ ਨਿਹੱਥੇ ਜਿਹੜੇ ਕਈ ਬੈਠੇ ਹੋਏ ਦਰਸ਼ਨਾਰਥੀ ਬੈਠੇ ਹੋਏ ਸਨ, ਉਹਨਾਂ ਦੇ ਉੱਤੇ ਵਾਰ ਕਰਨਾ ਕੀਤਾ। ਉਹੀ ਦੇਖੋ ਇਹ ਸਰਕਾਰ ਦੇ ਦੋਹਰੇ ਜਿਹੜੇ ਮਾਪਦੰਡ ਹਨ, ਕਹਿੰਦੇ ਕਿ ਜੀ ਉਹ ਪਾਵਨ ਅਸਥਾਨ ਹੈ ਹਜ਼ਰਤ ਬਲ, ਉਹਦੇ ਉੱਤੇ ਵਾਰ ਨਹੀਂ ਕਰਨਾ, ਹਮਲਾ ਨਹੀਂ ਕਰਨਾ। ਕੀ ਪਿਆਰਿਓ ਇਹ ਪਾਵਨ ਅਸਥਾਨ ਨਹੀਂ ਸੀ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ, ਇੱਥੇ ਤਾਂ ਪੂਰੇ ਟੈਂਕਾਂ ਤੋਪਾਂ ਦੇ ਨਾਲ ਪੂਰੀ ਪੁਲਿਸ ਫੋਰ, ਪੂਰੀ ਜਿਹੜੀ ਹੈ ਆਰਮੀ ਨੂੰ ਲਾ ਕਰਕੇ ਹਮਲਾ ਕਰਨਾ ਕੀਤਾ। ਉੱਥੇ ਉਹੀ ਬੰਦਿਆਂ ਨੂੰ, ਅੱਤਵਾਦੀਆਂ ਨੂੰ ਆਪਣੇ ਪ੍ਰੋਟੈਕਸ਼ਨ ਦੇ ਵਿੱਚ ਬਾਹਰ ਕੱਢ ਕੇ ਉਹਨਾਂ ਦੇ ਮੁਲਕ ਪਹੁੰਚਾਇਆ ਗਿਆ। ਇਹ ਕਿੱਥੋਂ ਦਾ ਇਨਸਾਫ ਹੈ? ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ, ਇਹੀ ਪਿਆਰਿਓ ਤੱਤ ਨਿਕਲਦਾ ਕਿ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਮੌਜੂਦਾ ਉਸ ਵੇਲੇ ਜਿਹੜੀ ਸਰਕਾਰ ਹਾਕਮ ਜਿਹੜੇ ਲੋਕ ਬੈਠੇ ਹੋਏ ਸਨ ਉਹਨਾਂ ਦੀਆਂ ਗਲਤੀਆਂ, ਜਿਨ੍ਹਾਂ ਦਾ ਖਾਮਿਆਜ਼ਾ ਪੂਰੇ ਦੇਸ਼ ਨੂੰ ਸਿੱਖਾਂ ਨੂੰ ਭੁਗਤਣਾ ਪਿਆ। ਇਹ ਇਹੀ ਚਾਹੁੰਦੇ ਸੀ ਕਿ ਆਪਾਂ ਇਹਨਾਂ ਨੂੰ ਦਬਾ ਦਈਏ, ਖਤਮ ਕਰ ਦਈਏ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਇਹ ਉਹ ਕੌਮ ਹੈ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਨ ਸਵਾਇਆ ਹੋਏ। ਜਿਸ ਤਰ੍ਹਾਂ ਮੰਨੂ ਜਿਹੜਾ ਨੇ ਉਹਨੇ ਜ਼ਾਲਮਾਂ ਨੇ ਪਿਆਰਿਓ ਸਿੱਖਾਂ ਨੂੰ ਵੱਢਣਾ ਚਾਹਿਆ, ਹੁਰਾ ਖੋਜ ਮਿਟਾਉਣੀ ਚਾਹੀ, ਲੇਕਿਨ ਜਿਸ ਤਰ੍ਹਾਂ ਵੱਢਦੇ ਗਏ ਉਸ ਤਰ੍ਹਾਂ ਗੁਰੂ ਕਾ ਖਾਲਸਾ ਦੂਨ ਸਵਾਇਆ ਹੋ ਕਰਕੇ ਇਹ ਅੱਗੇ ਫੈਲ ਰਿਹਾ ਹੈ। ਬਹੁਤ ਸਾਰੀਆਂ ਸ਼ਕਤੀਆਂ ਇਹੋ ਜਿਹੀਆਂ ਹੋਈਆਂ ਜਿਹੜੇ ਚਾਹੁੰਦੇ ਸੀ ਕਿ ਇਹਨਾਂ ਨੂੰ ਖਤਮ ਕਰ ਦਈਏ, ਦਾਅਵੇ ਵੀ ਕਰਨੇ ਕੀਤੇ ਗੁਰੂ ਮਹਾਰਾਜ ਜੀ ਦੇ ਵੇਲੇ, ਮਹਾਰਾਜ ਜੀ ਤੋਂ ਬਾਅਦ, ਉਸ ਤੋਂ ਬਾਅਦ 84 ਦੇ ਵੇਲੇ ਵੀ, ਕਿ ਭਾਈ ਇਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ ਹੈ, ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਲੇਕਿਨ ਅੱਜ ਵੀ ਪਿਆਰਿਓ ਪੰਥ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ, ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜੋ ਪਰਮਾਤਮ ਕੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਸੱਚ ਜਾਣੋ, ਕੋਈ ਵੀ ਸ਼ਕਤੀ ਮਾਂ ਸ਼ਕਤੀ ਉਹਨੂੰ ਨਾਸ਼ ਨਹੀਂ ਕਰ ਸਕਦੀ ਹੈ। ਜਿਹਨੇ ਇਹਨੂੰ ਨਾਸ਼ ਕਰਨ ਦਾ ਹੀਲਾ ਕਰਨਾ ਕੀਤਾ, ਹੱਥ ਚੱਕਣੇ ਕੀਤੇ ਪਿਆਰਿਓ, ਅੱਜ ਉਹਨਾਂ ਦਾ ਸਰਵਨਾਸ਼ ਹੋ ਗਿਆ, ਉਹ ਕੱਖਾਂ ਤੋਂ ਵੀ ਹੌਲੇ ਹੋ ਗਏ ਹਨ। ਆਓ ਸਾਧ ਸੰਗਤ ਜੀ, ਇਸ ਸ਼ਹੀਦੀ ਸਾਕੇ ਦੇ ਵਿੱਚ ਜਿੰਨੇ ਵੀ ਜਿਹੜੇ ਸ਼ਹੀਦ ਸਿੰਘ ਹੋਏ ਹਨ, ਉਹਨਾਂ ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੋਵੇ, ਕੋਟਾਨ ਕੋਟ ਪ੍ਰਣਾਮ ਹੋਵੇ। ਆਓ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਆਰੰਭ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕ ਵਾਰੀ ਰਸਨਾ ਨੂੰ

0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਾਜਪੂਤਾਨਾ ਇਲਾਕੇ ਦੇ ਵਿੱਚ ਇੱਕ ਨਗਰ ਵਜਦਾ ਕੁਲਾਇਤ ਕਰਕੇ ਬਹੁਤ ਵਧੀਆ ਰਮਣੀਕ ਅਸਥਾਨ ਵੇਖ ਕਰਕੇ ਜਦੋਂ ਸਿੰਘਾਂ ਨੇ ਵੀ ਕਿਹਾ ਮਹਾਰਾਜ ਬੜਾ ਥਕੇਵਾਂ ਚੜਿਆ ਹੋਇਆ ਤੇ ਆਪਾਂ ਇੱਥੇ ਨਾ ਥੋੜਾ ਨਿੱਠ ਕੇ ਆਰਾਮ ਕਰਨਾ ਕਰੀਏ, ਡੇਰਾ ਕਰਨਾ ਕਰੀਏ।
1: ਮੁਕਾਮ ਦੇਖ ਸ਼ੁਭ ਥਾਂ,
0: ਬਹੁਤ ਸੋਹਣਾ ਰਮਣੀਕ ਅਸਥਾਨ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਮੁਕਾਮ ਕਰਨਾ ਕੀਤਾ।
1: ਦਸ਼ ਦਿਵਸ ਬਸਿਓ ਤਹਿ ਡੇਰਾ।
0: ਦੇਖੋ ਸਿੰਘ ਬੜੇ ਥੱਕ ਗਏ ਸਨ, ਇਸ ਕਰਕੇ ਗੁਰੂ ਮਹਾਰਾਜ ਜੀ ਨੇ 12 ਦਿਨ ਉੱਥੇ ਡੇਰਾ ਕੀਤਾ।
1: ਸੁਜਸ ਬਿਸਦ ਬਹੁਤ,
0: ਸਤਿਗੁਰੂ ਮਹਾਰਾਜ ਜੀ ਦਾ ਸੁਜਸ ਜਿਹੜਾ ਪੂਰੇ ਇਲਾਕੇ ਦੇ ਵਿੱਚ ਫੈਲ ਰਿਹਾ ਹੈ।
1: ਅਨੇਕ ਪਾਏ ਪਰ ਜੈ ਹੈ,
0: ਅਤੇ ਨਾਲ ਬਹੁਤ ਸਾਰੇ ਲੋਕ ਆ ਆ ਕਰਕੇ ਗੁਰੂ ਮਹਾਰਾਜ ਜੀ ਤੋਂ ਵਰੋਸਾ ਕੇ ਜਾ ਰਹੇ ਹਨ।
1: ਅਕੋਰਨ ਕੋ ਅਰਪੈ,
0: ਸੰਗਤਾਂ ਆ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੀਆਂ।
1: ਲੋਕਤ ਬਹੁ ਸੁੰਦਰ ਰੂਪ,
0: ਤੇ ਸਤਿਗੁਰੂ ਮਹਾਰਾਜ ਜੀ ਦਾ ਸਤਿਗੁਰ ਮੂਰਤ ਕੋ ਬਲ ਜਾਓ, ਮਹਾਰਾਜ ਜੀ ਦੀ ਮੂਰਤੀ ਇਹੋ ਜਿਹੀ ਹੈ ਪਿਆਰਿਓ, ਜਿਹਨੂੰ ਵੇਖ ਕਰਕੇ ਹਰ ਕੋਈ ਵਿਅਕਤੀ ਜਿਹੜਾ ਵਾਰ ਨੇ ਬਲਹਾਰੇ ਜਾ ਰਿਹਾ।
1: ਬਸਤ ਸ਼ਸਤਰ ਅਜੁਤ ਮਹਿਦ ਅਨੂਪ,
0: ਸਤਿਗੁਰੂ ਮਹਾਰਾਜ ਬਸਤਰਾਂ ਸ਼ਸਤਰਾਂ ਦੇ ਨਾਲ ਤਿਆਰ ਪਰ ਤਿਆਰ ਹਨ। ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਇਸ ਤਰ੍ਹਾਂ ਦਾ ਜਾਹੋ ਜਲਾਲ ਤੇਜ ਪ੍ਰਤਾਪ ਵੇਖ ਕਰਕੇ ਪਿਆਰਿਓ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਭਾਉ ਪ੍ਰਗਟ ਹੋ ਰਿਹਾ।
1: ਸ਼ਰਮ ਬਿਨ ਭਇਓ ਅਸੂ ਦੇ ਸਾਥ,
0: ਉੱਥੇ ਪਿਆਰਿਓ 12 ਦਿਨ ਜਦੋਂ ਐ ਪੂਰਾ ਥਕੇਵਾਂ ਲਾਉਣਾ ਕੀਤਾ, ਵਧੀਆ ਖੁਰਾਕਾਂ ਆਦਿਕ ਸਿੰਘਾਂ ਨੂੰ ਛਕਾਈਆਂ ਗਈਆਂ, ਸਿੰਘ ਫਿਰ ਤੋਂ ਤਿਆਰ ਪਰ ਤਿਆਰ ਹੋ ਗਏ, ਘੋੜੇ ਆਦਿਕ ਵੀ ਤਿਆਰ ਹੋ ਗਏ ਹਨ।
1: ਅਰੂਢਨ ਚੱਲ ਪਏ,
0: ਸਤਿਗੁਰੂ ਮਹਾਰਾਜ ਨੇ ਕਿਹਾ ਚਲੋ ਭਾਈ ਹੁਣ ਆਪਾਂ ਨੇ ਅੱਗੇ ਚੱਲਣਾ ਹੈ।
1: ਕਰਿਓ ਕੂਚ ਹੈ ਚੜ੍ਹ ਕਰ ਚੱਲ,
0: ਸਤਿਗੁਰੂ ਪਾਤਸ਼ਾਹ ਜੀ ਘੋੜੇ ਦੇ ਉੱਤੇ ਚੜ ਕਰਕੇ ਅੱਗੇ ਨੂੰ ਜਾ ਰਹੇ ਹਨ।
1: ਹੱਥ ਧਨ ਕਠਨ ਪਿਸਾਲੇ,
0: ਤੇ
1: ਧਰੇ ਹੱਥ ਧਨ ਕਠਨ ਪਿਸਾਲੇ,
0: ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਖਤ ਧਨੁਖ ਜਿਹੜਾ ਆਪਣੇ ਮੁਬਾਰਕ ਹਸਤ ਕਮਲਾਂ ਦੇ ਵਿੱਚ ਧਾਰਨ ਕਰਨਾ ਕੀਤਾ, ਜਿਹਦਾ ਭਾਰ ਪਿਆਰੇ ਉਹ 9 ਟੰਕੋਰ ਦਾ ਪੈਂਦਾ, 9 ਟੰਕੋਰ ਦਾ ਜਿਹਨੂੰ ਧਨੁਖ ਬੋਲਦੇ ਹਨ, ਜਿਹਦੀ ਇੰਨੀ ਜ਼ਿਆਦਾ ਡੈਂਸਿਟੀ ਹੈ, ਜਿਸ ਤਰ੍ਹਾਂ ਪਿਆਰੇ ਉਹ ਕੋਈ ਆਪਾਂ ਕਹਿੰਦੇ ਨਾ ਬੰਦੂਕਾਂ ਹੁੰਦੀਆਂ, ਬੰਦੂਕਾਂ ਦੇ ਵਿੱਚ ਬਾਹਰੀ ਤੌਰ 'ਤੇ ਇੱਕੋ ਜਿਹੀ ਨਜ਼ਰ ਆਉਂਦੀ, ਲੇਕਿਨ ਕੁਛ ਬੰਦੂਕ ਗੋਲੀ ਇਹੋ ਜਿਹੀ ਹੁੰਦੀ ਆ ਆਪਾਂ ਕਹਿੰਦੇ ਹਾਂ ਜੀ ਇਹਦੀ ਮਾਰ ਘੱਟ ਹੈ, ਇਹਦੀ ਮਾਰ ਸਿਰਫ ਦੇਖੋ 10 ਮੀਟਰ ਤੱਕ ਜਾਂਦੀ, ਇਹਦੀ ਮਾਰ 100 ਮੀਟਰ ਤੱਕ ਜਾਵੇਗੀ, ਬੰਦੂਕ ਉਨੀ ਹੁੰਦੀ ਹੈ, ਲੇਕਿਨ ਉਹਦੇ ਅੰਦਰ ਪਿਆਰਿਓ ਇਹ ਹੁੰਦਾ ਉਹਦਾ ਜਿਹੜਾ ਮਾਰਗ ਸ਼ਮਤਾ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ 9 ਟੰਕੋਰ ਦਾ ਸਖਤ ਧਨੁਖ ਜਿਹੜਾ ਹੈ ਮਹਾਰਾਜ ਜੀ ਧਾਰਨ ਕਰਿਆ ਕਰਦੇ, ਜਿਹਦੇ ਵਿੱਚ ਤੀਰ ਰੱਖ ਕੇ ਜਦੋਂ ਚਲਾਉਂਦੇ, ਕਈ ਕਿਲੋਮੀਟਰ ਮਹਾਰਾਜ ਜੀ ਦਾ ਤੀਰ 1.5 ਕਿਲੋਮੀਟਰ ਤੱਕ ਆਰਾਮ ਨਾਲ ਚੱਲ ਜਾਂਦਾ ਸੀ।
1: ਜਹੇ ਰਾਜਨ ਕੇ ਦੇਸ਼ ਵਿਸ਼ੇਸ਼ਾ,
0: ਜਿੱਥੇ ਪਿਆਰਿਓ ਆ ਸਾਰਾ ਇਲਾਕਾ ਰਾਜਪੂਤਾਨਾ ਇਲਾਕਾ ਹੈ, ਜਿੱਥੇ ਰਾਜਪੂਤਾਨੇ ਰਾਜੇ ਰਿਹਾ ਕਰਦੇ ਹਨ।
1: ਦਲ ਸਮੇਤ ਪ੍ਰਭ ਭਏ ਪ੍ਰਵੇਸ਼,
0: ਸਤਿਗੁਰੂ ਮਹਾਰਾਜ ਇਸ ਇਲਾਕੇ ਦੇ ਵਿੱਚ ਦਲ ਦੇ ਨਾਲ ਪਾਤਸ਼ਾਹ ਜੀ ਨੇ ਪ੍ਰਵੇਸ਼ ਕਰਨਾ ਕੀਤਾ।
1: ਬ੍ਰਾਹਮਣ ਕੇ ਨਰ ਦੇਖ ਪ੍ਰਤਾਪੂ,
0: ਜਿਹੜੇ ਨਗਰ ਨਿਵਾਸੀ ਜਿਹੜੇ ਉਹ ਮਹਾਰਾਜ ਜੀ ਦਾ ਤੇਜ ਪ੍ਰਤਾਪ ਜਾਹੋ ਜਲਾਲ ਵੇਖ ਕਰਕੇ,
1: ਰਾਜਤ ਦੁੰਧਵ ਚਮੂ ਕਲਾ,
0: ਜਿੱਥੇ ਕਿੱਥੇ ਨਾ ਸਤਿਗੁਰੂ ਮਹਾਰਾਜ ਜੀ ਜਦੋਂ ਜਾਂਦੇ ਪਿਆਰੇ ਉਹ ਨਗਾਰੇ ਧੌਂਸਿਆਂ ਦੀ ਗੂੰਜ ਪੈ ਜਾਂਦੀ ਹੈ।
1: ਚਲ
0: ਉਹ ਲੋਕ ਜਦੋਂ ਪਤਾ ਚੱਲਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਉਹ ਪਿਆਰੇ ਉਹ ਪਿਟਾਵਾਂ ਲੈ ਕਰਕੇ ਮਹਾਰਾਜ ਨੂੰ ਮਿਲਦੇ ਹਨ,
1: ਹੱਥ
0: ਜੋੜ ਕਰਕੇ ਮਿਲਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ। ਕਈ ਲੋਕ ਪਿਆਰੇ ਉਹ ਕੋਈ ਦਾਣਾ ਪੱਠਾ ਲਿਆ ਰਿਹਾ ਹੈ, ਕੋਈ ਚੌਲ ਆਟਾ ਭੇਟ ਕਰਦਾ, ਕਈ ਜਿਹੜੇ ਨਾ ਸਿੱਧੇ ਸਾਦੇ ਪਿਆਰੇ ਉਹ ਗਰੀਬ ਗੁਰਬਾ ਜਿਹੜਾ ਹੁੰਦਾ ਭਾਵਨਾ ਹੁੰਦੀ ਹੈ ਕਿ ਚਲੋ ਜੀ ਸਤਿਗੁਰੂ ਜੀ ਆਏ ਹਨ, ਆਪਾਂ ਮਹਾਰਾਜ ਜੀ ਦੀ ਟਹਿਲ ਕਰੀਏ ਸੇਵਾ ਕਰੀਏ, ਲੇਕਿਨ ਘਰ ਦੇ ਵਿੱਚ ਕੋਈ ਰਾਸ਼ਨ ਪਾਣੀ ਨਹੀਂ ਹੈ, ਉਹ ਕੀ ਕਰਦੇ ਪਿਆਰਿਓ ਉਜਾੜ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਕਰਕੇ ਤ੍ਰਿਣ ਆਦਿਕ ਜਿਹੜਾ ਨਾ ਘਾਸ ਫੂਸ ਆਦਿਕ ਉਹ ਹੀ ਕੱਟ ਵੱਟ ਕੇ ਲਿਆਉਂਦੇ ਹਨ, ਕਿ ਚਲੋ ਜੀ ਇਹ ਸੇਵਾ ਆਪਾਂ ਕਰੀਏ, ਮਹਾਰਾਜ ਜੀ ਦੇ ਘੋੜੇ ਜਿਹੜੇ ਹਨ ਉਹਨਾਂ ਨੂੰ ਆਪਾਂ ਇਹ ਰਸ ਛਕਾਈਏ।
1: ਸੌਜ ਉਬਾਰ ਸਦਨ ਕੀ ਲਈ,
0: ਤੇ ਇਸ ਤਰ੍ਹਾਂ ਕਰਦੀਆਂ ਸੌਜ ਜਿਹੜੀਆਂ ਹਨ ਉਹ ਲੈ ਲੈ ਕਰਕੇ ਪਹੁੰਚਦੇ ਹਨ।
1: ਜੋ ਨਹੀਂ ਮਿਲੇ ਗਰਭ ਉਰ
0: ਲੋਕ ਜਿਹੜੇ ਨਾ ਪਿਆਰਿਓ, ਹਰ ਕੋਈ ਬੰਦੇ ਚੰਗੇ ਥੋੜੀ ਹੁੰਦੇ, ਕਈ ਬੇਈਮਾਨ ਬੜੇ ਅਹੰਕਾਰੀ ਆਫਰੇ ਹੁੰਦੇ।
1: ਤਹ ਮਿਲ ਸਿੰਘ ਲੂਟ ਕੋ
0: ਡਰ, ਉਹ ਜੇ ਫਿਰ ਬੰਦੇ ਜਿਹੜੇ ਜੋ ਪਿਆਰਿਓ ਨਹੀਂ ਮਿਲਦੇ ਹਨ, ਹੁਜਤਾਂ ਕਰਦੇ ਹਨ, ਸਿੱਖਾਂ ਦੀਆਂ ਬੇਦਬੀਆਂ ਚੜਾਉਂਦੇ, ਆ ਕਿਹੜੇ ਬੰਦੇ ਆ ਗਏ, ਊਲ ਫਜੂਲ ਦਾ ਬਗਬਾਦ ਕਰਦੇ, ਤੇ ਗੁਰੂ ਕਾ ਖਾਲਸਾ ਚੰਗੀ ਤਰ੍ਹਾਂ ਉਹਨਾਂ ਨੂੰ ਚਾਟਾ ਛਕਾਉਂਦਾ। ਫਿਰ
1: ਅਸਨ ਬਸਨ ਆਦਿਕਲੇ ਛੀਨ,
0: ਫਿਰ ਉਹ ਬੰਦਿਆਂ ਤੋਂ ਪਿਆਰਿਓ ਮਾਰ ਕੁੱਟ ਕਰਕੇ ਕਹਿੰਦੇ, ਬੇਈਮਾਨੋ ਸਾਨੂੰ ਤੁਸੀਂ ਵੇਖ ਕਰਕੇ ਸੜਦੇ ਹੋ ਤੇ ਤੁਹਾਡਾ ਅਸੀਂ ਲੁੱਟ ਕੇ ਲੈਣਾ।
1: ਬਲ ਦਿਖਾਏ ਕੇ ਕਰੇ
0: ਅਧੀਨ, ਬਲ ਦਿਖਾ ਕਰਕੇ ਅਧੀਨ ਕਰਦੇ ਹਨ, ਕਿਉਂਕਿ ਪਿਆਰਿਓ ਜਿਹੜਾ ਪ੍ਰੇਮੀ ਬੰਦਾ ਜਿਹੜਾ ਹੈ ਉਹ ਤਾਂ ਸ਼ਰਧਾ ਦੇ ਵਿੱਚ ਝੁਕ ਜਾਂਦਾ, ਲੇਕਿਨ ਆਕੜੇ ਬੰਦੇ, ਅਫਾਰੇ ਬੰਦੇ, ਬੇਈਮਾਨ ਬੰਦੇ ਉਹ ਪ੍ਰੇਮ ਦੇ ਨਾਲ ਨਹੀਂ, ਉਹ ਸ਼ਕਤੀ ਦੇ ਨਾਲ ਝੁਕਦੇ ਹਨ। ਖਾਲਸੇ ਕੋਲ ਦੋਵੇਂ ਸ਼ਕਤੀਆਂ, ਪ੍ਰੇਮ ਦੀ ਵੀ ਸ਼ਕਤੀ ਹੈ ਤੇ ਸ਼ਾਸਤਰ ਦੀ ਵੀ ਸ਼ਕਤੀ ਹੈ। ਪ੍ਰੇਮ ਨਾਲ ਨਹੀਂ ਝੁਕਦਾ, ਹੁਜਤਾਂ ਕਰਦਾ, ਪੰਗੇ ਲੈਂਦੇ, ਚੜਾਉਂਦੇ, ਗੱਲ ਪੈ ਜਾਂਦੇ, ਇੱਥੇ ਨਹੀਂ ਜਾਣਾ, ਇੱਥੋਂ ਨਹੀਂ ਲੰਘਣ ਦੇਣਾ। ਫਿਰ ਖਾਲਸਾ ਵੀ ਕਹਿੰਦਾ, ਬੇਈਮਾਨੋ ਅਸੀਂ ਤਾਂ ਲੰਘ ਜਾਣਾ ਭਾਈ, ਤੁਹਾਡਾ ਕੀ ਅਸੀਂ ਵਿਗਾੜਾ ਕਰਨਾ, ਜੇ ਤੁਸੀਂ ਮੱਥਾ ਲਾਓਗੇ, ਪੰਗਾ ਲਿਓਗੇ ਤਾਂ ਫਿਰ ਅਸਾਂ ਨੇ ਦੰਗਾ ਮਚਾ ਦੇਣਾ।
1: ਦੰਗ ਭਰੀ ਸਭ ਦੇਸ਼ ਵਿਸ਼ੇਸ਼,
0: ਹੁਣ ਉਹਨਾਂ ਇਲਾਕਿਆਂ ਦੇ ਵਿੱਚ ਸਿੰਘਾਂ ਦੀ ਤਹਾਂਕ ਪੈ ਗਈ ਹੈ।
1: ਕੂਚ ਦਰ ਕੂਚ,
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕੂਚ ਦਰ ਕੂਚ, ਮੰਜ਼ਲ ਦਰ ਮੰਜ਼ਲ

0: ਪਾਵਨ ਜੀ ਤੇ
1: ਜਿੱਥੇ ਵਧੀਆ ਉਪਵਨ ਬਾਗ ਬਗੀਚਾ ਹੋਵੇ, ਸਗਣੇ ਦਰਖਤ ਦਰਖਤਾਂ ਦੀ ਛਾਂ ਆਦਿਕ ਹੁੰਦੀ ਹੈ, ਉੱਥੇ ਹੀ ਪਾਤਸ਼ਾਹ ਜੀ ਡੇਰਾ ਕਰਦੇ ਹਨ।
0: ਸੁੰਦਰ ਧਰਾ ਅਧਿਕ ਸਬਜ਼ਾਈ,
1: ਹੁਣ ਉਹ ਇਲਾਕਾ ਜਿਹੜਾ ਜਦੋਂ ਜਿਹੜੇ ਇਲਾਕੇ ਵਿੱਚ ਗਏ, ਬਹੁਤ ਸਬਜ਼ ਬਹਾਰ ਵਾਲੀ ਥਾਂ ਹੈ।
0: ਡੇਰਾ ਕਰੇ ਦੇਖ ਸੁਖਦਾਈ,
1: ਸਤਿਗੁਰੂ ਮਹਾਰਾਜ ਜੀ ਤੇ ਗੁਰੂ ਕਾ ਖਾਲਸਾ ਵੇਖਦਾ ਕਿ ਭਾਈ ਵਧੀਆ ਰਮਣੀਕ ਅਸਥਾਨ ਵੇਖ ਕਰਕੇ ਉੱਥੇ ਡੇਰੇ ਕਰਦੇ ਹਨ।
0: ਗਮਨਤ ਦਿਸ ਦੇਸ਼ ਮਝਾ,
1: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਪਿਆਰੇ ਉਹ ਰਾਜਪੁਤਾਨਾ ਇਲਾਕੇ ਦੇ ਵਿੱਚ ਵਿਚਰ ਰਹੇ ਹਨ।
0: ਕਰਤ ਬਿਲਾਸ ਅਨੇਕ ਪ੍ਰਕਾਰ,
1: ਅਨੇਕਾਨ ਅਨੇਕ ਤਰ੍ਹਾਂ ਦੇ ਚੋਜ ਬਿਲਾਸ ਪਾਤਸ਼ਾਹ ਜੀ ਕਰ ਰਹੇ।
0: ਖੇਲਤ ਹੈ ਅਖੇਰ ਬਨ ਫਿਰ,
1: ਉੱਥੇ ਜੰਗਲਾਂ ਦੇ ਵਿੱਚ ਵਿਚਰ ਕਰਕੇ ਸਤਿਗੁਰੂ ਮਹਾਰਾਜ ਗੁਰੂ ਕਾ ਖਾਲਸਾ ਸ਼ਿਕਾਰ ਖੇਡ ਰਿਹਾ।
0: ਮ੍ਰਿਗ ਖਗ ਪੁੰਜ ਸੰਹਾਰਨ ਕਰ,
1: ਬਹੁਤ ਸਾਰੇ ਮ੍ਰਿਗ ਖਗ ਆਦਿਕ ਉਹਨਾਂ ਦਾ ਸੰਹਾਰ ਕਰਨਾ ਕੀਤਾ।
0: ਸਨੇ ਸਨੇ ਸੁਖ ਸਹਿਦ ਚਲਨ,
1: ਸਨੇ ਸਨੇ ਪਿਆਰਿਓ, ਹੁਣ ਕੋਈ ਜ਼ਿਆਦੀ ਕਾੜੀ ਨਹੀਂ ਹੈ, ਬੜੇ ਪਿਆਰ ਦੇ ਨਾਲ ਮੰਜ਼ਲ ਦਰ ਮੰਜ਼ਲ, ਪੈਂਡਾ ਦਰ ਪੈਂਡਾ ਅੱਗੇ ਤੋਂ ਅੱਗੇ ਵੱਧ ਰਹੇ ਹਨ, ਕੂਚ ਕਰ ਰਹੇ ਹਨ।
0: ਕੂਟ ਕੂਟ ਡਰ ਲੋਕ ਮਿਲਣ,
1: ਹੁਣ ਜਿਹੜੇ ਲੋਕ ਪਿਆਰਿਓ ਮੱਥਾ ਲਾਉਂਦੇ ਹਨ, ਪ੍ਰੇਮੀ ਬੰਦਿਆਂ ਦੇ ਨਾਲ ਨਹੀਂ, ਜਿਹੜੇ ਕਈ ਵਾਰੀ ਕਈ ਬੰਦੇ ਪਿਆਰਿਓ ਕਹਿੰਦੇ ਨਾ ਹਮਰੀ ਭੂਮ ਕੌਣ ਤਲੈ ਪੈਰ, ਸਿੰਘ ਲੰਘਦੇ ਕਹਿੰਦੇ ਨਹੀਂ ਜਾਣ ਦੇਣਾ। ਹੁਣ ਕਈਆਂ ਦੀ ਇਹ ਇਸ ਤਰ੍ਹਾਂ ਮਾਤੀ ਹੁੰਦੀ ਪਿਆਰਿਓ, ਖਾਮ ਖਾਂ ਉਹ ਪੰਗੇ ਲੈਂਦੇ ਹਨ। ਅੱਜ ਵੀ ਆਪਾਂ ਵੇਖਦੇ ਹਾਂ ਕਈ ਲੋਕ ਪਿਆਰਿਓ ਮੱਤ ਇਹੋ ਜਿਹੀ ਮਾਰੀ ਜਾਂਦੀ ਹੈ, ਖਾਲਸੇ ਦਾ ਰੋਹ ਵੀ ਇਹੋ ਜਿਹਾ ਚੜ੍ਹਦੀ ਕਲਾ ਉਹਨੂੰ ਵੇਖ ਕਰਕੇ ਜਰਦੇ ਨਹੀਂ, ਐਵੇਂ ਪੰਗੇ ਲੈਂਦੇ, ਛੇੜੀਆਂ ਲੈਂਦੇ, ਗਲਤ ਹਰਕਤਾਂ ਕਰਦੇ ਹਨ। ਫਿਰ ਖਾਲਸਾ ਜਦੋਂ ਆਪਣੀ ਆਈ ਦੇ ਉੱਤੇ ਆ ਜਾਵੇ, ਚਾਟਾ ਜਦੋਂ ਛਕਾਉਂਦਾ, ਫਿਰ ਉਹਨਾਂ ਦੀ ਅਕਲ ਟਿਕਾਣੇ ਆਉਂਦੀ ਹੈ, ਫਿਰ ਕਹਿੰਦੇ ਖਾਲਸਾ ਜੀ ਉਹ ਇਹ ਨਹੀਂ, ਫਿਰ ਲੋਕਾਂ ਵਿੱਚ ਕਹਿੰਦੇ ਜੀ ਨਹੀਂ ਜੀ ਇਹ ਤਾਂ ਬੜੇ ਖਤਰਨਾਕ ਬੰਦੇ, ਇਹ ਤਾਂ ਮਾਰਦੇ ਕੁੱਟਦੇ। ਭਾਈ ਹਰ ਕਿਸੇ ਨੂੰ ਥੋੜ੍ਹੀ ਆਪਾਂ ਮਾਰਦੇ ਹਾਂ, ਜਿਹੜਾ ਪੰਗਾ ਲੈਂਦਾ ਦੰਗਾ ਉੱਥੇ ਹੀ ਮੱਝਦਾ, ਜਿਹੜੇ ਪਿਆਰ ਦੇ ਨਾਲ ਆਉਂਦੇ ਉਹਨਾਂ ਨੂੰ ਕੋਈ ਖਾਲਸਾ ਕੋਈ ਗੁਰੂ ਕਾ ਸਿੱਖ ਕੁਛ ਨਹੀਂ ਬੋਲਦਾ।
0: ਦਇਆ ਸਿੰਘ ਹਸਰਤ ਕੋ ਛੋੜ,
1: ਹੁਣ ਦੂਜੇ ਪਾਸੇ ਸਾਧ ਸੰਗਤ ਜੀ ਇੱਥੋਂ ਪ੍ਰਕਰਣ ਬਦਲ ਰਿਹਾ, ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ, ਹਜ਼ਰਤ ਦਾ ਮਤਲਬ ਔਰੰਗਜ਼ੇਬ ਨੂੰ, ਇੱਥੋਂ ਇੱਥੇ ਆਏ ਸੀ ਨਾ ਸਾਧ ਸੰਗਤ ਜੀ ਅਹਿਮਦਗੜ, ਇੱਥੇ ਮੁਲਾਕਾਤ ਹੋਈ, ਔਰੰਗਾਬਾਦ ਰੁਕੇ ਸਨ, ਇੱਥੋਂ ਵਾਪਸ
0: ਕਰੇ ਬੇਗ ਆਇਓ ਇਤ ਓਰ,
1: ਤੇ ਬਹੁਤ ਕਾੜੀ ਦੇ ਨਾਲ ਇਸ ਪਾਸੇ, ਕਿਉਂਕਿ ਉਹ ਉਹਨਾਂ ਨੇ ਜ਼ਫਰਨਾਮਾ ਦੇ ਦਿੱਤਾ ਤੇ ਉਹਨਾਂ ਦੇ ਮਨ ਵਿੱਚ ਸੀ ਕਿ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਚੱਲੀਏ।
0: ਸੁਣ ਸਤਿਗੁਰ ਕੀ ਸੁਧ ਇਤ ਆਏ,
1: ਤੇ ਜਦੋਂ ਪਿਆਰਿਓ ਇਸ ਪਾਸੇ ਪੰਜਾਬ ਦੇ ਵੱਲ ਜਾ ਰਹੇ ਸਨ, ਤੇ ਹੋ ਸਕਦਾ ਉਹ ਇਤਿਹਾਸ ਉਹਦਾ ਪਤਾ ਨਹੀਂ ਕਿੱਥੋਂ ਤੱਕ ਗਏ, ਕਿ ਹੋ ਸਕਦਾ ਕਿ ਭਾਈ ਇਹ ਉੱਥੇ ਸਾਬੋ ਕੀ ਤਲਵੰਡੀ ਗਏ, ਉੱਥੋਂ ਫਿਰ ਇੱਥੇ ਆਏ, ਕੁਛ ਪਤਾ ਨਹੀਂ, ਇਤਿਹਾਸ ਇਹਦੇ ਵਿੱਚ ਚੁੱਪ ਹੈ। ਇੰਨਾ ਹੀ ਬਚਨ ਆਉਂਦਾ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਵਾਪਸ ਜਾ ਰਹੇ, ਇਹਨਾਂ ਨੂੰ ਰਸਤੇ ਵਿੱਚ ਪਤਾ ਨਹੀਂ ਕਿੱਥੇ ਪਤਾ ਲੱਗਿਆ ਕਿ ਗੁਰੂ ਮਹਾਰਾਜ ਜੀ ਹੁਣ ਮਾਲਵੇ ਦੀ ਧਰਤੀ ਜੰਗਲ ਦੇਸ਼ ਵਿੱਚ ਨਹੀਂ, ਮਹਾਰਾਜ ਜੀ ਰਾਜਪੁਤਾਨੇ ਚੱਲ ਗਏ, ਤੇ ਮਹਾਰਾਜ ਜੀ ਦੀ ਪੈੜ ਪਾਉਂਦੇ ਹੋਏ ਪਤਾ ਕਰਦੇ ਕਰਦੇ ਮਹਾਰਾਜ ਜੀ ਨੂੰ ਮਿਲਣ ਦੇ ਲਈ ਇਹ ਆ ਰਹੇ ਹਨ।
0: ਮਿਲਿਓ ਆਨ ਸਨਮੁਖ ਸੁਖ ਪਾਏ,
1: ਤੇ ਇਸ ਤਰ੍ਹਾਂ ਆ ਕਰਕੇ ਜਦੋਂ ਪਤਾ ਚੱਲਿਆ ਇਹ ਜਿਹੜਾ ਨਗਰ ਕੁਲਾਇਤ, ਇਸ ਨਗਰ ਤੋਂ ਅੱਗੇ ਮਹਾਰਾਜ ਜੀ ਜਦੋਂ ਨਿਕਲੇ ਉੱਥੇ ਆ ਕਰਕੇ ਮਹਾਰਾਜ ਨੂੰ ਰਾਸਤੇ ਵਿੱਚ ਮਿਲਦੇ ਹਨ।
0: ਚਰਨ ਸਰੋਜਨ ਪਰ ਸਿਰ ਧਰ
1: ਕੇ, ਪਾਜ ਕਰਕੇ ਗਏ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਸਿਰ ਧਰਨਾ ਕੀਤਾ।
0: ਸਤਿਗੁਰ ਪ੍ਰੇਮ ਅਧਿਕ ਉਰ ਭਰ,
1: ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਮਨ ਦੇ ਵਿੱਚ ਡਾਢਾ ਭਰਿਆ ਹੋਇਆ ਹੈ।
0: ਉਠਾਇਆ
1: ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਨਹੀਂ ਛੱਡ ਰਹੇ ਹਨ, ਕਿੰਨੀ ਭਾਵਨਾ ਹੈ। ਮਹਾਰਾਜ ਜੀ ਦੇ ਦੋ ਚਰਨ ਹਨ ਪਿਆਰਿਓ, ਪਾਤਸ਼ਾਹ ਜੀ ਬੈਠੇ ਹੋਏ, ਆਪਾਂ ਪਿਆਰਿਓ ਅੱਖਾਂ ਬੰਦ ਕਰਕੇ ਉਹ ਨਜ਼ਾਰਾ ਤੱਕਣਾ ਕਰੀਏ, ਸੱਚ ਸਤਿਗੁਰੂ ਮਹਾਰਾਜ ਜੀ ਦੇ ਸਾਨੂੰ ਇਹ ਸੁਪਨ ਦਰਸ਼ਨ ਹੋ ਜਾਣਗੇ। ਪਾਤਸ਼ਾਹ ਜੀ ਵਿਰਾਜਮਾਨ ਬੈਠੇ ਹੋਏ, ਭਾਈ ਦਇਆ ਸਿੰਘ ਜੀ ਨੇ ਭਾਈ ਧਰਮ ਸਿੰਘ ਜੀ ਨੇ ਇੱਕ ਇੱਕ ਚਰਨ ਲੈ ਲਿਆ, ਉਹਦੇ ਉੱਤੇ ਸਿਰ ਰੱਖ ਦਿੱਤਾ, ਸਿਰ ਚੱਕਦੇ ਹੀ ਨਹੀਂ ਹਨ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਸਿਰ ਰੱਖ ਲਿਆ। ਇਹਨੂੰ ਕਹਿੰਦੇ ਪਿਆਰਿਓ ਡੰਡੌਤ, ਡੰਡੇ ਵਾਂਗੂ ਲੰਬਾ ਪੈ ਜਾਣਾ, ਡੰਡਾ ਜਿਹੜਾ ਪਿਆਰਿਓ ਤੁਸੀਂ ਵੇਖਿਆ, ਡੰਡੇ ਨੂੰ ਲੰਬਾ ਪਾ ਦਿਓ, ਤੁਸੀਂ ਉਹਨੂੰ ਲੰਬਾ ਪਾ ਦਿੱਤਾ, ਫਿਰ ਡੰਡਾ ਕਦੇ ਖੁਦ ਬਾ ਖੁਦ ਨਹੀਂ ਖੜਦਾ, ਉਹਨੂੰ ਫਿਰ ਚੁੱਕਣਾ ਪੈਂਦਾ। ਫਿਰ ਬਾਅਦ ਦੇ ਵਿੱਚ ਜਦੋਂ ਮਹਾਰਾਜ ਜੀ ਦੇ ਚਰਨਾਂ ਵੀ ਡੰਡੇ ਵਾਂਗੂ ਲੰਬੇ ਪੈ ਗਏ, ਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਦੋਵਾਂ ਪਿਆਰਿਆਂ ਨੂੰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੂੰ ਆਪਣੇ ਚਰਨਾਂ ਤੋਂ ਉਠਾ ਕਰਕੇ ਆਪਣੀ ਛਾਤੀ ਦੇ ਨਾਲ ਲਾਉਣਾ ਕੀਤਾ।
0: ਕਰਿਓ ਬਿਦਾਰਨ ਬਿਰਹ ਸੰਤਾਪ,
1: ਸਤਿਗੁਰੂ ਮਹਾਰਾਜ ਜੀ ਨੂੰ ਮਿਲ ਕਰਕੇ ਪਿਆਰਿਓ ਆਪਣੀ ਵਿਰਹਾ ਦੀ ਅਗਨ ਜਿਹੜੀ ਹੈ ਫੁੱਟ ਫੁੱਟ ਕੇ ਪਈ ਅੱਖਾਂ ਦੇ ਵਿੱਚ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਮਹਾਰਾਜ ਜੀ ਦੇ ਦਰਸ਼ਨ ਕਰਕੇ ਪਿਆਰਿਓ ਬਿਰਹ ਭੁਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਹੁਰਾ ਹੋਏ। ਬਿਰਹਾ ਦੀ ਅੱਗ ਜਿਹੜੀ ਲੱਗੀ ਹੋਈ ਸੀ ਪਿਆਰਿਓ, ਯਾਦ ਰੱਖੋ ਦੁੱਖ ਦੇ ਵਿੱਚ ਵੀ ਅਥਰੂ ਨਿਕਲ ਜਾਂਦੇ, ਬਹੁਤ ਜ਼ਿਆਦਾ ਪ੍ਰੇਮ ਹੁੰਦਾ ਨਾ, ਮਨ ਉਮਕ ਕੇ ਆਉਂਦਾ, ਉਸ ਵੇਲੇ ਵੀ ਪ੍ਰੇਮ ਦਾ ਜਲ ਜਿਹੜਾ ਉਮਕ ਕੇ ਆ ਜਾਂਦਾ। ਪ੍ਰੇਮ ਦਾ ਜਲ ਜਿਹੜਾ ਹੈ ਉਹ ਪਿਆਰੇ ਉਮਕ ਉਮਕ ਕੇ ਆ ਰਿਹਾ ਅੱਖਾਂ ਵਿੱਚੋਂ।
0: ਤ੍ਰਿਗਨ ਬੂੰਦ ਆਨੰਦ ਕੀ ਗਿਰੀ,
1: ਤੇ ਆਨੰਦ ਦੀਆਂ ਬੂੰਦਾਂ ਜਿਹੜੀਆਂ ਹਨ, ਪਾਣੀ ਤਾਂ ਪਿਆਰੇ ਅੱਖਾਂ ਦੇ ਵਿੱਚ। ਇਹ ਤੁਹਾਡਾ ਆਪਾਂ ਵੇਖਦੇ ਹਾਂ ਕਿ ਕਈ ਵਾਰੀ ਬੰਦੇ ਰੋਂਦੇ, ਉਸੇ ਵੇਲੇ ਅੱਖਾਂ ਦੇ ਵਿੱਚੋਂ ਪਿਆਰਿਓ ਅਥਰੂ ਨਿਕਲਦੇ ਹਨ। ਇਹ ਇੱਕ ਭਾਵਨਾ ਹੁੰਦੀ ਹੈ। ਜਦੋਂ ਹਾਈਪਰ ਰੂਪ ਦੇ ਵਿੱਚ ਦੁਖੀ ਹੋ ਜਾਂਦਾ ਜਾਂ ਹਾਈਪਰ ਰੂਪ ਦੇ ਵਿੱਚ ਬੰਦਾ ਸੁੱਖ ਵਿੱਚ ਆ ਜਾਂਦਾ ਨਾ ਪਿਆਰਿਓ, ਇਹਨਾਂ ਦੋ ਥਾਵਾਂ ਤੋਂ, ਇੱਕ ਕੰਟਰੋਲ ਤੋਂ ਬਾਹਰ ਦੁੱਖ ਹੋ ਜਾਵੇ, ਕੰਟਰੋਲ ਤੋਂ ਬਾਹਰ ਆਨੰਦ ਆ ਜਾਵੇ, ਸੁੱਖ ਆ ਜਾਵੇ, ਉਸ ਵੇਲੇ ਗਾਹੇ ਬਗਾਹੇ ਅੱਖਾਂ ਦੇ ਵਿੱਚੋਂ ਅੱਥਰੂ ਨਿਕਲ ਜਾਂਦੇ ਹਨ। ਇਸ ਕਰਕੇ ਯਾਦ ਰੱਖਣਾ ਸਿਰਫ ਦੁੱਖ ਵੇਲੇ ਨਹੀਂ, ਆਨੰਦ ਵੇਲੇ ਵੀ ਅੱਥਰੂ ਅੱਖਾਂ ਭਰ ਆਉਂਦੀਆਂ ਹਨ। ਮਹਾਰਾਜ ਜੀ ਦੀਆਂ ਵੀ ਅੱਖਾਂ ਭਰੀਆਂ ਹੋਈਆਂ ਹੁੰਦੀਆਂ। ਮਹਾਰਾਜ ਨੇ ਤਾਂ ਹੀ ਤਾਂ ਕਿਹਾ ਨਾ, ਹਰ ਅੰਮ੍ਰਿਤ ਭਿੰਨੇ ਲੋਏ ਨਾ, ਮਨ ਪ੍ਰੇਮ ਰਤਨ ਨਾ ਰਾਮ ਰਾਜੇ। ਮਹਾਰਾਜ ਜੀ ਦੀਆਂ ਉਹ ਅੱਖਾਂ ਜੋ ਭਲੀਆਂ ਹੋਈਆਂ, ਸੇਜਲ ਜਿਹੜੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਪਿਆਰਿਓ, ਉਹ ਵੀ ਤਾਂ ਅੰਮ੍ਰਿਤ ਦੇ ਨਾਲ ਭਰਪੂਰ ਹਨ।
0: ਉਹ ਕਹੇ ਸਕਹਿ ਜੋ ਸੁਖ ਤਿਸ ਘਰੀ,
1: ਹੁਣ ਉਸ ਵੇਲੇ ਮਿਲਵੇ ਕੀ ਮਹਿਮਾ, ਬਰ ਨਾ ਸਾਕੋ ਨਾਨਕ ਪਰੈ ਪਰੀਲਾ। ਉਹ ਮਿਲਣ ਦੀ ਪਿਆਰਿਓ ਅਵਸਥਾ, ਉਹਦਾ ਆਨੰਦ ਕੌਣ ਬਿਆ ਕਰ ਸਕਦਾ। ਜੇ ਉਸ ਤੋਂ ਬਾਅਦ ਜਿਸ ਤਰ੍ਹਾਂ ਰਾਸਤੇ ਵਿੱਚ ਗਏ ਵਾਪਸ ਆਏ, ਉਹ ਸਾਰੀ ਕਥਾ ਜੋ ਹੈ,
0: ਮੁਲਾਕਾਤ ਹਜ਼ਰਤ ਕੀ,
1: ਜੇ ਜਿਸ ਤਰ੍ਹਾਂ ਹਜ਼ਰਤ ਦੇ ਨਾਲ ਮੁਲਾਕਾਤ ਹੋਈ ਹੈ,
0: ਦਇਆ ਸਿੰਧ ਸਭ ਬੂਝਨ ਕੀ,
1: ਤੇ ਦਇਆ ਸਿੰਧ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਣਾ ਕੀਤਾ।
0: ਦਇਆ ਸਿੰਘ ਤਬ ਉੱਤਰ,
1: ਭਾਈ ਦਇਆ ਸਿੰਘ ਜੀ ਉੱਤਰ ਦਿੰਦੇ ਹਨ,
0: ਮਨਿੰਦ ਬਨ
1: ਤੇ ਕਹਿੰਦੇ ਕਿ ਐਦੀ ਕੇ ਮਨਿੰਦ ਬਨ ਗਯੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਐਦੀਆ ਆਇਆ ਸੀ ਨਾ,
0: ਗ੍ਰਾਮ ਗ੍ਰਾਮ ਤੇ ਨਰ ਨਿਕਸਿਓ,
1: ਤੇ ਗ੍ਰਾਮ ਗ੍ਰਾਮ ਤੋਂ ਨਰ ਜਿਹੜੇ ਲੋਕ ਨਿਕਲ ਕਰਕੇ,
0: ਮਗਮਹਿ ਗੁਰ ਸੰਗਤ ਸਮੁਦਾਇ,
1: ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਮਹਾਰਾਜ ਜਾ ਰਹੇ ਸੀ ਨਾ, ਤੇ ਜਦੋਂ ਸੰਗਤਾਂ ਨੂੰ ਪਤਾ ਚੱਲਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਪਿਆਰੇ ਆਏ ਹਨ,
0: ਮਿਲ ਮਿਲ ਪੂਜਿਓ ਤੁਮ ਸਮਤਾਈ,
1: ਸਤਿਗੁਰੂ ਮਹਾਰਾਜ ਉਹ ਗੁਰੂ ਕੇ ਸਿੱਖ ਭਾਵਨਾ ਵਾਲੇ, ਉਹਨਾਂ ਨੇ ਸਤਿਗੁਰੂ ਮਹਾਰਾਜ ਆਪ ਜੀ ਦਾ ਰੂਪ ਜਾਣ ਕਰਕੇ ਸਾਡੀ ਟਹਿਲ ਸਾਡੀ ਸੇਵਾ ਕਰਨੀ ਕੀਤੀ।
0: ਪਹੁੰਚਿਓ ਸ਼ਾਹੂ ਸਿਵਰ ਕੇ
1: ਮਾਨੀ, ਇਸ ਤਰ੍ਹਾਂ ਚੱਲ ਕਰਕੇ ਔਰੰਗਾਬਾਦ ਗਏ, ਫਿਰ ਪਤਾ ਚੱਲਿਆ ਕਿ ਉਹ ਬੇਈਮਾਨ ਜਿਹੜਾ ਉਹ ਉੱਥੇ ਅਹਿਮਦਗੜ੍ਹ ਉੱਥੇ ਮੁਹਿੰਮ ਦੇ ਉੱਤੇ ਹੈ। ਹੁਣ ਇਹ ਵੀ ਪਿਆਰੇ ਇੱਕ ਵਿਸ਼ਾ ਹੈ ਕਿ ਔਰੰਗਾਬਾਦ ਮਿਲਦੇ ਖੋਜ ਦਾ ਵਿਸ਼ਾ ਹੈ। ਕੋਈ ਵਿਦਵਾਨ ਜ਼ਿਆਦਾ ਇਹ ਕਥਨ ਕਰਦੇ ਕਿ ਔਰੰਗਾਬਾਦ ਆਏ ਸਨ ਫਿਰ ਅਹਿਮਦਗੜ੍ਹ ਗਏ, ਕਿਉਂਕਿ ਅਹਿਮਦਗੜ੍ਹ ਉੱਥੇ ਹੀ ਉਹ ਰੁਕਿਆ ਹੋਇਆ ਸੀ ਪਾਪੀ, ਉੱਥੇ ਹੀ ਉਹਦਾ ਕਾਲ ਹੋ ਗਿਆ, ਭੋਗ ਪੈ ਗਿਆ, ਜਾਂ ਇੱਥੇ ਮਿਲੇ ਜਾਂ ਉੱਥੇ ਮੁਲਾਕਾਤ ਹੋਈ, ਇਹ ਇੱਕ ਖੋਜ ਦਾ ਵਿਸ਼ਾ ਹੈ।
0: ਕਰੇ ਯਤਨ ਮਿਲਵੇ ਹੋਏ ਨਾ,
1: ਇਹਨਾਂ ਨੇ ਵੀ ਇਹੀ ਬਚਨ ਕੀਤਾ ਮਹਾਰਾਜ, ਯਤਨ ਬੜਾ ਕੀਤਾ। ਇੱਥੇ ਇਹ ਬਚਨ ਨਹੀਂ ਆਇਆ ਕਿ ਔਰੰਗਾਬਾਦ ਮਿਲੇ ਜਾਂ ਅਹਿਮਦਗੜ੍ਹ ਮਿਲੇ, ਲੇਕਿਨ ਯਤਨ ਅਸੀਂ ਬੜੇ ਕਰਨੇ ਕੀਤੇ।
0: ਪਟੀ ਆਪ ਡਿਖ ਕਾਸਦ
1: ਜੋਰੀ, ਉਸ ਤੋਂ ਬਾਅਦ ਆਪ ਜੀ ਨੇ ਜਿਹੜੇ ਕਾਸਦ ਨੂੰ ਫਿਰ ਬਾਅਦ ਦੇ ਵਿੱਚ ਆਪ, ਅਸੀਂ ਇੰਨਾ ਯਤਨ ਕਰਨਾ ਕੀਤਾ, ਆਪ ਨੂੰ ਸਾਖੀ ਦਾ ਪਤਾ ਪਿਆਰਿਓ, ਰੋਜ਼ ਦੇ ਨੇਮੀ ਪ੍ਰੇਮੀਆਂ ਨੇ ਬੜੇ ਪਿਆਰ ਦੇ ਨਾਲ ਉਹ ਕਥਾ ਨੂੰ ਸਰਵਣ ਕੀਤਾ। ਕਈ ਮਹੀਨੇ ਲੱਗ ਗਏ ਸੀ, ਕਈ ਬੰਦਿਆਂ ਨੂੰ ਬੜਾ ਪੈਸਾ ਖਰਚ ਹੋਇਆ, ਔਰੰਗਾ ਮਿਲਦਾ ਨਹੀਂ ਸੀ। ਪ੍ਰਧਾਨ ਮੰਤਰੀ ਹੈ ਉਸ ਵੇਲੇ ਦਾ ਦੇਸ਼ ਦਾ, ਸਭ ਤੋਂ ਵੱਡਾ ਸਰਵੇ ਸਰਵਾ ਥੋੜ੍ਹੀ ਮਿਲ ਸਕਦਾ। ਲੇਕਿਨ ਇੱਕ ਦਿਨ ਕੀ ਹੋਇਆ, ਅਸੀਂ ਯਤਨ ਕਰ ਰਹੇ, ਔਰੰਗੇ ਨੇ ਆਪਣਾ ਬੰਦਾ ਇੱਕ ਦੂਤ ਭੇਜਿਆ, ਕਾਸਤ ਭੇਜਿਆ ਕਿ ਜਾਓ ਭਾਈ ਕੋਈ ਦੋ ਗੁਰੂ ਕੇ ਸਿੱਖ ਆਏ ਤਾਂ ਉਹਨਾਂ ਨੂੰ ਲੈ ਕੇ ਆਓ।
0: ਜਿਮ ਆਇਸ ਭੇਜੀ ਦਿਸ਼ ਮੋਰੀ,
1: ਤੇ ਇੰਜ ਉਹਨਾਂ ਨੇ ਔਰੰਗਜ਼ੇਬ ਨੇ ਸਾਡੇ ਵੱਲ ਜਦੋਂ ਆਗਿਆ ਭੇਜਣੀ ਕੀਤੀ,
0: ਮਯੋ ਮੇਲ ਤਿਮ ਅੰਤਰ ਗਏ,
1: ਅਸੀਂ ਵੀ ਬੜੇ ਦੰਗ ਹੋ ਗਏ ਕਿ ਭਾਈ ਜਿਹਨੂੰ ਅਸੀਂ ਮਹੀਨੇ ਲੱਗ ਗਏ, ਦੋ ਤਿੰਨ ਮਹੀਨਾ ਸਮਾਂ ਲੱਗ ਗਿਆ, ਇਹ ਬੇਈਮਾਨ ਮਿਲਦਾ ਨਹੀਂ ਸੀ, ਲੇਕਿਨ ਅੱਜ ਖੁਦ ਬ ਖੁਦ ਆਪਣੇ ਕਾਸਦਾਂ ਨੂੰ ਭੇਜ ਕਰਕੇ ਇਹ ਸਾਨੂੰ ਮਿਲਣਾ ਚਾਹੁੰਦਾ।
0: ਉੱਤਰ ਨਾਨਾ ਵਿਦ
1: ਹੁਣ ਉੱਥੇ ਜਦੋਂ ਉਹਦੇ ਨਾਲ ਮੁਲਾਕਾਤ ਹੋਈ, ਬਹੁਤ ਜ਼ਿਆਦਾ ਉਹਨੇ ਸਵਾਲ ਜਵਾਬ ਸਾਡੇ ਨਾਲ ਕਰਨੇ ਕੀਤੇ।
0: ਸਵਾਨ ਆਦਿ ਕੋ ਸਕਲ ਪ੍ਰਸੰਗ,
1: ਤੇ ਉਹ ਕੁੱਤੇ ਦਾ ਪ੍ਰਸੰਗ ਜਿਹੜਾ ਨਾ, ਉਹਨੇ ਕਿਹਾ ਕਿ ਸੁਣਿਆ ਤੁਹਾਡਾ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਬਹੁਤ ਸ਼ਕਤੀਆਂ ਕਰਾਮਾਤਾਂ ਹਨ। ਸਿੱਖ ਕਹਿਣ ਲੱਗੇ, ਫਿਰ ਨਾਲ ਕਿਹਾ ਕਿ ਇਹ ਵੀ ਸੁਣਿਆ ਕਿ ਗੁਰੂ ਕੇ ਸਿੱਖਾਂ ਵਿੱਚ ਵੀ ਬੜੀ ਕਰਾਮਾਤ ਹੈ। ਤੇ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਔਰੰਗਾ ਬੋਲਦਾ, ਕੋਈ ਕਰਾਮਾਤ ਦਿਖਾਓ। ਇਹਨਾਂ ਗੁਰਮੁਖਾਂ ਨੇ ਕਿਹਾ ਕਿ ਗੁਰੂ ਕਰਦੇ ਕੂਕਰਾਂ ਦੇ ਵਿੱਚ ਵੀ ਕਰਾਮਾਤ ਹੁੰਦੀ ਹੈ, ਕੁੱਤਿਆਂ ਦੇ ਵਿੱਚ ਵੀ ਕਰਾਮਾਤ ਬੋਲਦੀ ਹੈ। ਕਹਿਣ ਲੱਗਾ ਮੈਂ ਇਹ ਉੱਤੇ ਇਹ ਬਚਨਾਂ ਦੇ ਉੱਤੇ ਯਕੀਨ ਨਹੀਂ ਕਰਦਾ, ਪ੍ਰੈਕਟੀਕਲੀ ਕਰਕੇ ਦਿਖਾਓ। ਪ੍ਰੈਕਟੀਕਲੀ ਪਿਆਰਿਓ ਗੁਰੂ ਘਰ ਦਾ ਕੂਕਰ ਲਿਆਉਣਾ ਕੀਤਾ। ਉਹਨੇ ਆਪਣੀ ਭਾਸ਼ਾ ਵਿੱਚ ਦੱਸਿਆ ਕਿ ਔਰੰਗਿਆ ਬੇਈਮਾਨਾ, ਚੱਲ ਛੱਡ ਆਪਣਾ ਸਰੀਰ, ਕੁੱਤਿਆਂ ਦੀ ਜੂਨੀ ਦੇ ਵਿੱਚੋਂ ਆਇਆ, ਮਰ ਕੇ ਵੀ ਤੂੰ ਕੁੱਤਾ ਬਣਨਾ। ਦੰਗ ਹੋ ਗਿਆ ਸੀ ਇਹ ਵੇਖ ਕਰਕੇ, ਹੱਥ ਪੈਰ ਉਹਦੇ ਕੰਬ ਗਏ ਸਨ। ਇਹ ਸਾਰਾ ਜਿਹੜਾ ਪ੍ਰਸੰਗ ਸਤਿਗੁਰੂ ਮਹਾਰਾਜ ਜੀ ਦੇ ਤਾਂ ਹੀ ਦੱਸਣਾ ਕੀਤਾ।
0: ਉਸ
1: ਤੋਂ ਬਾਅਦ ਕਹਿੰਦੇ ਔਰੰਗੇ ਨੇ ਸਾਨੂੰ ਰੁਖਸਤ ਕੀਤਾ, ਦੋ ਗੁਰਜਦਾਰ ਜਿਹੜੇ ਹਨ, ਚੋਬਰਦਾਰ ਜਿਹੜੇ ਸ਼ਸਤਰਧਾਰੀ ਬੰਦਿਆਂ ਨੂੰ ਸਰਕਾਰੀ ਐਦੀ, ਉਹਨਾਂ ਨੂੰ ਸਾਡੇ ਨਾਲ ਭੇਜਣਾ ਕੀਤਾ।
0: ਸੁਧ ਸੁਣ ਕੇ ਰਾਵਰ,
1: ਜਦੋਂ ਅਸੀਂ ਮਹਾਰਾਜ ਉਹ ਬੰਦੇ, ਉਹਨੇ ਔਰੰਗਜ਼ੇਬ ਨੇ ਕਿਹਾ ਕਿ ਇਹਨਾਂ ਨੂੰ ਬਾ ਇੱਜ਼ਤ ਹਿਫਾਜ਼ਤ ਦੇ ਨਾਲ ਇਹਨਾਂ ਦੇ ਗੁਰੂ ਦੇ ਕੋਲ ਛੱਡ ਕੇ ਆਓ। ਉਹ ਬੰਦੇ ਉਹਨਾਂ ਦੇ ਨਾਲ ਜਦੋਂ ਅਸੀਂ ਪੰਜਾਬ ਗਏ, ਪਤਾ ਚੱਲਿਆ ਆਪ ਜੀ ਇੱਥੇ ਆਏ ਤੇ ਅਸੀਂ ਇਸ ਪਾਸੇ ਆਏ ਹਾਂ, ਰਾਜਪੂਤਾਨਾ ਇਲਾਕੇ ਵਿੱਚ ਜਦੋਂ ਆਪ ਜੀ ਆਏ ਹੋ।
0: ਭਾਈ
1: ਸਾਹਿਬ ਜੀ ਕਹਿੰਦੇ ਮਹਾਰਾਜ ਉਹ ਰਾਸਤਾ ਛੱਡ ਦਿੱਤਾ, ਫਿਰ ਅਸੀਂ ਉੱਥੋਂ ਹੀ ਵਾਪਸ ਮੁੜ ਕਰਕੇ ਰਾਜਸਥਾਨ ਦੇ ਇਲਾਕੇ ਦੇ ਵਿੱਚ ਅਸੀਂ ਆਏ।
0: ਆਪ ਕੋ ਦਰਸ਼ਨ,
1: ਇਸ ਤਰ੍ਹਾਂ ਆਪ ਜੀ ਦੀ ਭਾਲ ਦੇ ਵਿੱਚ ਲੱਭਦੇ ਲਭਾਉਂਦੇ ਅੱਜ ਆਪ ਜੀ ਦੇ ਸਾਨੂੰ ਦਰਸ਼ਨ ਹੋਏ ਹਨ।
0: ਗੁਰਜਦਾਰ ਮੇਰੇ ਸੰਗ ਦੋਏ,
1: ਤੇ ਨਾਲ ਕਹਿਣ ਲੱਗੇ ਕਿ ਉਹ ਦੇਖੋ ਸਰਕਾਰੀ ਔਰੰਗਜ਼ੇਬ ਦੇ ਭੇਜੇ ਹੋਏ ਦੋ ਗੁਰਜਦਾਰ
0: ਗਏ ਬਿਛੁਰ ਦਿੱਲੀ ਦਿਸ਼ ਸੋਏ,
1: ਉੱਥੇ ਦਿੱਲੀ ਦੇ ਵਿੱਚ ਉਹ ਕਾਸਤ ਆਏ ਸੀ ਨਾ, ਇੱਕ ਪਰਵਾਨਾ ਲੈ ਕਰਕੇ ਉਹਨਾਂ ਨੂੰ ਦਿੱਲੀ ਵਿੱਚ ਹੀ ਛੱਡ ਦਿੱਤਾ। ਅਸੀਂ ਕਿਹਾ ਕਿ ਭਾਈ ਤੁਸੀਂ ਇੱਥੇ ਹੀ ਰੁਕੋ, ਹੁਣ ਇੱਥੋਂ ਅਸੀਂ ਖੁਦ ਚੱਲ ਜਾਣਾ, ਸਾਡਾ ਇਲਾਕਾ ਲੱਗ ਗਿਆ। ਤੇ ਆ ਔਰੰਗਜ਼ੇਬ ਨੇ ਸਤਿਗੁਰੂ ਮਹਾਰਾਜ ਜਿੰਨੇ ਵੀ ਉਹਦੇ ਸੂਬੇਦਾਰ ਆਦਿਕ ਜੋ ਹਨ,
0: ਲਿਖੇ ਸ਼ਾਹ ਪਰ
1: ਹਰ ਪਾਸੇ ਨਾ ਬਾਦਸ਼ਾਹ ਨੇ ਪਰਵਾਨਿਆਂ ਨੂੰ ਲਿਖਣਾ ਕੀਤਾ, ਇਹਨੇ ਇੱਕ ਜਿਹੜਾ ਸੰਦੇਸ਼ ਆਦੇਸ਼ ਜਾਰੀ ਕਰਨਾ ਕੀਤਾ,
0: ਜਿਸ ਕੀ ਦਿਸ਼ ਸਤਿਗੁਰ ਚੱਲ,
1: ਇਹਨੇ ਲਿਖ ਕੇ ਭੇਜਿਆ ਕਿ ਜਿਹੜੇ ਪਾਸੇ ਵੀ ਗੁਰੂ ਗੋਬਿੰਦ

0: ਕਰੇ, ਕੋਈ ਹੱਥ ਨਾ ਚੱਕੇ। ਜਿੱਥੇ ਵੀ ਜਾਵੇ ਲੋਕ ਆਸਿਸ ਬਣ ਕਰਕੇ ਉਹਨਾਂ ਦੇ ਦਰਸ਼ਨ ਕਰਨ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣ। ਆਪਣੇ ਸਾਰੇ ਉਮਰਾਵ ਆਦਿਕ ਜਿਹੜੇ ਵਜ਼ੀਰ ਖਾਸ ਰਾਜੇ ਰਜਵਾੜਿਆਂ ਨੂੰ ਵੀ ਕਹਿ ਦਿੱਤਾ, ਜਿੱਥੇ ਵੀ ਮਹਾਰਾਜ ਜੀ ਗਏ ਉੱਥੇ ਤੁਸੀਂ ਗੁਰੂ ਮਹਾਰਾਜ ਜੀ ਦੀ ਟਹਿਲ ਕਰਨਾ ਕਰੋ, ਸੇਵਾ ਕਰਨਾ ਕਰੋ।
1: ਸਨਮੁਖ ਹੈ ਰਨ ਕਰੋ,
0: ਜਿਹੜਾ ਗੁਰੂ ਮਹਾਰਾਜ ਜੀ ਦੇ ਨਾਲ ਜੰਗ ਨਾ ਕਰੇ, ਜਿਹੜਾ ਜੰਗ ਕਰੇਗਾ

0: ਦੇਸ਼ ਵਿਦੇਸ਼ਨ ਐਸ ਪਠੇ
1: ਉਹਨਾਂ ਨੇ ਉੱਥੋਂ ਜਿਹੜੀ ਐਡਵਾਈਜ਼ਰੀ ਜਿਹੜੀ ਸਰਕਾਰ ਦੀ ਜਿਹੜੀ ਜੋ ਵੀ ਇਹ ਹੁੰਦਾ ਨਾ ਦਰਬਾਰ ਤੋਂ ਜਾਰੀ ਹੁੰਦਾ ਸਿੱਕੇ ਲੱਗਦੇ ਅੱਜ ਵੀ ਦੇਖੋ ਦਿੱਲੀ ਦਰਬਾਰ ਤੋਂ ਇਹਨਾਂ ਦੇ ਕਾਨੂੰਨ ਆਦੇਸ਼ ਆਦਿਕ ਜਾਰੀ ਹੁੰਦੇ ਐਡਵਾਈਜ਼ਰੀ ਜਾਰੀ ਹੁੰਦੀ ਹੈ ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਹੁਣ ਉਹ ਬੰਦੇ ਦਿੱਲੀ ਤੋਂ ਪੂਰੀ ਇਹ ਜਿਹੜੀ ਐਡਵਾਈਜ਼ਰੀ ਕਹਿ ਲਿਓ ਇਹ ਸਾਰਿਆਂ ਦੇ ਵਿੱਚ ਪੂਰੀ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਭੇਜ ਦੇਣਾ
0: ਸਤਿਗੁਰ ਕੋ ਦਇਓ ਕਪੀਰਾ
1: ਤੇ ਨਾਲ ਜਿਹੜਾ ਉਹਨੇ ਸ਼ਾਸਤਰ ਜਿਹੜਾ ਉਹਨੇ ਜੋ ਦਿੱਤਾ ਸੀ ਨਾ ਉਹ ਮਹਾਰਾਜ ਜੀ ਨੂੰ ਉਹ ਸ਼ਾਸਤਰ ਦੇ ਦਿੱਤਾ ਮਹਾਰਾਜ ਇਹ ਸ਼ਾਸਤਰ ਉਹਨੇ ਦਿੱਤਾ ਆਪ ਜੀ ਦੇ ਲਈ
0: ਅਮਾਨਤ ਪੜ੍ਹ ਤੁਮ
1: ਉਹਨੇ ਕਿਹਾ ਔਰੰਗਜ਼ੇਬ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਮਾਨਤ ਉਹਨਾਂ ਨੂੰ ਦੇਣਾ ਕਰੋ
0: ਸਿੱਖਾਂ ਨੇ ਪਿੱਖ ਕੇ
1: ਆ ਸਿੱਖਾਂ ਨੇ ਪਿਆਰਿਓ ਵੇਖ ਕਰਕੇ ਪ੍ਰਸੰਗ ਪੁੱਛਿਆ
0: ਗੁਰ ਕਹਿਓ ਸੋ ਸਭ ਕੇ
1: ਸੰਗੇ ਉਹ ਸਾਰਾ ਪ੍ਰਸੰਗ ਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ
0: ਕਹਿਣ
1: ਲੱਗੇ ਕਿ ਭਾਈ ਇਹ ਜਦੋਂ ਜਾਂਦਾ ਸੀ ਨਾ ਤੇ ਇਹਨੂੰ ਗੁਪਤ ਰੂਪ ਦੇ ਵਿੱਚ ਅਸਾਂ ਨੇ ਦਰਸ਼ਨ ਦਿੱਤੇ
0: ਕਰੀ ਨੁਰੰਗ ਕੋ ਬਿਖੜ
1: ਉੱਥੇ ਪਹੁੰਚ ਕਰਕੇ ਉਹਨੂੰ ਆਤਮਕ ਬਲ ਦੇ ਨਾਲ ਝਕਝੋੜ ਦੇਣਾ ਕੀਤਾ ਉਹਨੂੰ ਕਿਹਾ ਬੇਈਮਾਨਾ ਸਾਡੇ ਸਿੰਘ ਆਏ ਕਿਉਂ ਨੀ ਮਿਲਦਾ ਉਹਨਾਂ ਸਿੰਘਾਂ ਨੂੰ ਤੂੰ ਮਿਲਣਾ ਕਰ ਉੱਥੇ ਹੀ ਨਾ ਅਸਾਂ ਨੇ ਉਹਨੂੰ ਦੇ ਕਿਹਾ ਕਿ ਭਾਈ ਜਦੋਂ ਸਾਡੇ ਸਿੰਘ ਆਉਣਗੇ ਸਤਿਕਾਰ ਦੇ ਨਾਲ ਮਿਲ ਤੇ ਸਾਡੇ ਲਈ ਸ਼ਸਤਰ ਦੀ ਭੇਟਾ ਦੇਣਾ ਕਰ
0: ਦਇਆ ਸਿੰਘ ਪੁੰਨ ਕਹਿ ਕਰ
1: ਜੋ ਉਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਹੱਥ ਜੋੜ ਕਰਕੇ
0: ਥੋੜੇ ਦਿਵਸ ਬੀਤੇ ਹਮ
1: ਕਹਿਣ ਲੱਗੇ ਸਤਿਗੁਰੂ ਮਹਾਰਾਜ ਥੋੜੇ ਹੀ ਦਿਨ ਹੁਣ ਬਤੀਤ ਹੋਏ ਹਨ
0: ਸੁਨ ਅਸ ਇਕ ਠਾਰ
1: ਤੇ ਤਨਕ ਭਨਕ ਥੋੜੀ ਇਸ ਤਰ੍ਹਾਂ ਦੀ

0: ਨਿਓਰਾ ਕੋਈ ਮੀਟਿੰਗ ਆਦਿਕ ਉਹਨੇ ਨਹੀਂ ਕਰਨੀ ਕੀਤੀ, ਬਹੁਤ ਦੁਖੀ ਹੋ ਗਿਆ।
1: ਖੋਟੀ ਸੁੱਧ ਪਸਰੀ ਚਹੁ,
0: ਹੁਣ ਖੋਟੀ ਸੁੱਧ ਜਿਹੜੀ ਹੈ ਇਹ ਖਬਰ ਫੈਲ ਗਈ,
1: ਦੂਰ ਦੂਰ ਕਹੇ ਨਾ ਮਾਚਿਓ,
0: ਲੋਕੀ ਜਿਹੜੇ ਨਾ ਛੁਪ ਛੁਪ ਕਰਕੇ ਬੋਲਦੇ ਕਿ ਔਰੰਗਜ਼ੇਬ ਬੜਾ ਪਰੇਸ਼ਾਨ ਹੋ ਗਿਆ, ਡਿਪਰੈਸ਼ਨ ਦੇ ਵਿੱਚ ਚੱਲ ਗਿਆ।
1: ਅੱਗੇ ਤੁਮ ਭਾਵੇ ਤਿਮ ਹੋ,
0: ਹੁਣ ਮਹਾਰਾਜ ਅੱਗੇ ਤੁਹਾਡੀ ਮਰਜ਼ੀ ਜਿਸ ਤਰ੍ਹਾਂ ਹੋਵੇਗੀ,
1: ਜਥਾ ਬ੍ਰਿਤਾਂਤ ਬਨਿਓ ਤਿਮ ਸੋ,
0: ਜਿਸ ਤਰ੍ਹਾਂ ਉੱਥੇ ਭਾਣਾ ਵਰਤਿਆ ਸੀ ਆਪ ਜੀ ਨੂੰ ਦੱਸ ਦਿੱਤਾ।
1: ਸੁਣ ਸਤਿਗੁਰ ਕਹੇ ਆਛੀ,
0: ਸਤਿਗੁਰੂ ਮਹਾਰਾਜ ਨੇ ਕਿਹਾ ਚੰਗਾ ਕੀਤਾ ਭਾਈ,
1: ਮਰਹਿਨੁ ਰੰਗਾ ਬਿਲਮ ਬੀ,
0: ਯਾਦ ਰੱਖੋ ਹੁਣ ਉਹਨੇ ਜ਼ਫਰਨਾਮਾ ਪੜ੍ਹ ਲਿਆ, ਹੁਣ ਉਹ ਪਾਪੀ ਦੇ ਸਾਹ ਜਿਹੜੇ ਬੰਦ ਹੋ ਜਾਣਗੇ, ਤੜਪ ਤੜਪ ਕਰਕੇ ਉਹ ਪਾਪੀ ਦੀ ਮੌਤ ਹੋਵੇਗੀ।
1: ਕੇਤਿਕ ਦਿਨ ਮਹਿ ਸੁਧ ਪਸਰੇ,
0: ਬਸ ਥੋੜੇ ਕੋ ਦਿਨਾਂ ਦੇ ਵਿੱਚ ਆਹ ਗੱਲ ਅੰਦਰ ਹੈ ਨਾ ਹੁਣ ਪ੍ਰਗਟ ਹੋ ਜਾਵੇਗੀ ਕਿ ਔਰੰਗਾ ਤੜਫ ਤੜਫ ਕਰਕੇ ਡਿਪਰੈਸ਼ਨ ਦੇ ਵਿੱਚ ਆ ਕਰਕੇ ਮਰ ਗਿਆ।
1: ਉੱਚ ਨੀਚ ਸਕਰੇ ਲਖ ਲੈ,
0: ਭਾਵੇਂ ਕੋਈ ਉੱਚਾ ਨੀਵਾ ਸਾਰਿਆਂ ਨੂੰ ਪਤਾ ਲੱਗ ਜਾਵੇਗਾ।
1: ਇਹ ਕਹੇ ਸੁਣ ਕੇ ਸਤਿਗੁਰ ਸੰਗ,
0: ਸਤਿਗੁਰੂ ਮਹਾਰਾਜ ਜੀ ਨੇ ਕਹਿ ਸੁਣ ਕਰਕੇ,
1: ਸਿੰਘ ਠਿਕ ਰਹੇ
0: ਭਾਈ ਦਇਆ ਸਿੰਘ ਗੁਰੂ ਮਹਾਰਾਜ ਜੀ ਦੇ ਨਾਲ ਰਹਿੰਦੇ ਹਨ,
1: ਕੂਚ ਕਰਤ ਗੁਰ
0: ਦਿਨ ਪ੍ਰਤੀ ਦਿਨ ਸਤਿਗੁਰੂ ਮਹਾਰਾਜ ਅੱਗੇ ਕੂਚ ਕਰਨਾ ਚਾਹੁੰਦੇ,
1: ਅਰਹੇ ਮਗਦਲ ਕੇ ਸੂਰੇ,
0: ਜਿਹੜਾ ਵੀ ਪਿਆਰਿਓ ਅੜਦਾ ਨਾ ਤੇ ਸਤਿਗੁਰੂ ਮਹਾਰਾਜ ਜੀ ਦਾ ਪੂਰਾ ਦਲ ਬਲ

ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਸਾਧ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਸੰਨ 1984 ਵਿੱਚ ਸ਼ਹੀਦ ਹੋਏ ਸਾਰੇ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ 4 ਤਰੀਕ ਨੂੰ ਤਖ਼ਤ ਸਾਹਿਬ ਜੀ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ 6 ਤਰੀਕ ਨੂੰ ਉਹਨਾਂ ਸਾਰੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਨਾਲ 6 ਤਰੀਕ ਨੂੰ ਸ਼ਾਮ ਨੂੰ 9 ਵਜੇ ਤੋਂ ਲੈ ਕਰਕੇ 10 ਵਜੇ ਤੱਕ ਤਖ਼ਤ ਸਾਹਿਬ ਜੀ ਦੀ ਬਾਹਰਲੀ ਪਰਿਕਰਮਾ ਦੇ ਵਿੱਚ ਕੀਰਤਨ ਦਰਬਾਰ ਹੋਵੇਗਾ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ

ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਦੀਆਂ, ਕੇ ਤੋ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ।

ਬਿਸ਼ਾਨਤ ਛੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬਵਾ ਚ ਦੋਹਰਾ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਇ ਹੈ।

ਚੌਪਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੈ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਦ ਛੁਇ ਸਕੈ ਨ ਕੋਈ ਸੰਮਤ ਸਤਰੈ ਸਹਿਸ ਪਚਾਵਨ ਹਾਣ ਵਧੀ ਪ੍ਰਥਮ ਸੁਖ ਦਾਵਨ।

ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ।

ਤਾਕਤ ਨਿੰਦਕ ਦੁਸ਼ਟ ਹਿਨ ਮਾਹੇ ਬਿਦਾਰਿ ਅੰਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ।

ਜਾਣਿਆ ਸੋਈ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰਿਓ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਘ ਨਿਭਾਈ ਤਿੰਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕ ਖਲੇ ਕੀਚੇ ਅਰਦਾਸ।

ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁੱਲ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਦ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੁੱਲ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੁੱਲ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤੱਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੁੱਲ ਜੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਦੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ

ਪੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

0: ਕਿਰਪਾਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ

ਜਾਂਦੀ ਹੈ। ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ

0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
1: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।

साहेब जी।

0: मरन मन मानिया मर मर जाते जिन राम ना
1: मर मर जाते जिन

ਨਾਨ ਜੰਤ ਪਾ ਕੇ ਸੰਭਾਲੇ ਸਿਮਰਾ ਜਿਨ ਕਰਤੇ ਇੱਕ ਨਾ ਕਿਆ ਚਿੰਤਾ ਫੇਕ ਨੇਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰਿਓ ਸੋਸਤੇ ਤੇ ਸਤਿਦ

ਉੱਚੇ ਕੋ ਕਹੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਕਦਵਾ ਜਤੇ ਸਦਾ ਜੁਗਦਾ।

ਪਾਵਟ ਜਿਤ ਸਾਹਿਬ ਏਸ ਗੁਰੂ ਪਾਈ ਸੋ ਸਾਹਿਬ ਸਦਾ ਸਮਾਲੇ ਜਿਤ ਕਿਤਾ ਪਾਏ ਆਪਣਾ ਸਾਕਾਲ ਗੁਰੂ ਭਾਲੀ ਹੈ ਮੰਦਾ ਮੁਨਕ ਜੀ ਦੇ ਨਗਰ ਨਿਹਾਲੀ ਤੂੰ ਸਾਹਿਬ ਨਾਮ।